0: ਤੋਂ ਤਾਰਕ SDG ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਕ SDG ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ

0: परथाए साखी महापुरुख बोल दे।
1: सच्चे पातशाह धन गुरु अमरदास साहिब जी, श्लोक महला तीजा। श्लोक दे विच सानू समझाउंदे आ परथाए साखी महापुरख बोल दे। जेड़े रब दे बंदे अकाल पुरख वाहिगुरु दे भेजे होए महापुरख, जिन्हां विच साडे गुरु साहिबान, भगत साहिबान अते होर जिन्हां ने रब दी प्राप्ति कीती, ओ अकाल पुरख वाहिगुरु दे प्यारे, जदों कोई किसे दे बाबत फरमान बचन सुणाउंदे आ जां जदों असी साखियां सुणदे आं, जिवें कि जोत रूप हर आप गुरु नानक कहायो, पहले पातशाह ने दीन दुनिया दे उत्ते आ के जगत जलंदे नूं तारन वास्ते प्रकाश धारिया अते निर्मल वक्खरा निराला सिख पंथ स्थापित कीता, सिख कौम नूं जन्म दिता, तां सच्चे पातशाह जी ने अपनियां उदासियां दे विच बेअंत ही पापियां नूं, माड़े कर्म करन वालियां नूं सुधारिया। ओ असी इतिहासक साखियां पढ़दे हां, जिवें कौडा राक्षस ते सज्जन ठग ते होर अनेकां लकाई दा भला कीता, पर ओ जिहड़ी साखी असी पढ़दे हां ओ भावें सज्जन ठग दे परथाए होवे, भावें कौडे दे परथाए होवे, ओ सारी दुनिया नूं जिहड़ा उपदेश आ ओ सच दा, वाहिगुरू दे डर दा, सच्चे मार्ग ते चलण दा, ओ सारिआं दे वास्ते सांझा। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ ਜਿਹੜਾ ਜੋ ਕੌਤਕ ਰਚਦੇ ਆ ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭੌ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰਪ੍ਰਸਾਦੀ ਜੀਵਤ ਮਰਿਆ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਨਾ ਰੱਬ ਦੇ ਨਾਲ ਲਿਵ ਜੋੜਨੀ ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ ਮੈਲੇ ਮਨ ਨੂੰ ਸਾਫ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ, ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੇਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀ ਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ

ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ, ਸਾਡੀ ਰੂਹ ਆ, ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ, ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ। ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ। ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ, ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਸੱਚੇ ਪਾਤਸ਼ਾਹ ਜੀ ਪੰਡਿਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾਂ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹਨਾਂ ਗੁਰਮੁਖਾਂ ਦੀ ਬਰਕਤ ਦੇ ਨਾਲ ਹੀ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਿਰਤੀ ਜੋੜੀ, ਉਹਨਾਂ ਦਾ ਜੋ ਜੀਵਨ ਆ ਉਹ ਸਾਰੀ ਦੁਨੀਆ ਵਾਸਤੇ ਮਿਸਾਲ ਬਣ ਗਿਆ, ਉਹਨਾਂ ਨੂੰ ਸੰਤੋਖ ਸਦਾ ਵਾਸਤੇ ਆ ਗਿਆ, ਨਿਰਭਉ

ਜੇ ਰੱਬ ਨੂੰ ਛੱਡ ਕੇ ਹੋਰਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਤਾਂ ਕਦੇ ਵੀ ਬਰਕਤ ਨਹੀਂ ਹੁੰਦੀ। ਬਰਕਤ ਤੋਂ ਭਾਵ ਰੂਹਾਨੀ ਜੀਵਨ ਕਦੇ ਨਹੀਂ ਮਿਲਦਾ। ਤੇ ਜੇ ਧਨ ਦੌਲਤ ਵੀ ਇਕੱਠੀ ਕਰਨ ਲੱਗ ਜਾਈਏ ਰੱਬ ਨੂੰ ਭੁੱਲ ਕੇ, ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀਵਨ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਵਿਹਣੇ ਵੀ ਝੱਲੇ। ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ, ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਰਿਹਾ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪੁਕਾਰ, ਉਹਨਾਂ ਦੀ ਜਿਹੜੀ ਕੂਕ ਪੁਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ, ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪੁਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪੁਕਾਰ ਨਾ ਚੁੱਕਈ ਸੰਸਾ ਵਿੱਚੋਂ, ਨਾ ਸੰਸਾ ਵਿੱਚੋਂ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ, ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫੇਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ

0: ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਪੌੜੀ ਦੇ ਵਿੱਚ ਰੱਬ ਨੂੰ ਬੇਨਤੀ ਕਰਦੇ ਨੇ ਕਿ ਹਰ ਸੱਜਣ ਮੇਲ ਪਿਆਰੇ, ਹੇ ਪਿਆਰੇ ਰੱਬਾ ਮੈਨੂੰ, ਹੇ ਪਿਆਰੇ ਗੁਰੂ ਮੈਨੂੰ ਰੱਬ ਸੱਜਣ ਦੇ ਨਾਲ ਮਿਲਾ, ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਕੋਈ ਤੇਰੇ ਘਰ ਵੱਲ ਦਾ, ਤੇਰੇ ਦਰ ਵੱਲ ਦਾ ਰਾਹ ਪਤਾ ਲੱਗੇ। ਮੈਨੂੰ ਉਹੋ ਜਿਹੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਤੇਰਾ ਚੇਤਾ ਆਵੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੱਜਣ ਦੀ ਜਿਹੜੀ ਪਰਿਭਾਸ਼ਾ ਵਾ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਆ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੇ ਪ੍ਰੇਮ ਪਿਆਰ। ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ, ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ। ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ, ਉਹੋ ਜਿਹੇ ਗੁਰਮੁਖਾਂ ਨਾਲ ਮਿਲਾ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ, ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ।
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ, ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ, ਮੈਂ ਉਹ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਵਾਰਿਆ ਜਾਵਾਂ। ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ। ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ, ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ।
1: ਗੁਣ ਸਾਂਝੇ ਤਿੰਨ ਸਿਉ ਕਰੇ ਹਰ ਨਾਮ ਧਿਆਈ।
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ ਗੱਲਾਂ ਬਾਤਾਂ, ਗੁਣਾਂ ਦੀ ਸਾਂਝ ਕਰਕੇ ਗੁਣਾਂ ਨੂੰ

0: ਸਾਰੇ ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ। ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ, ਸੇਵ ਹਰ ਸੁੱਖ ਪਾਈ। ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ।
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸਾਲ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰ ਲੋ ਆਪ ਨਿਰਾਲਾ।
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰ ਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ।
0: ਪਵਣ ਖੇਲ, ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ। ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ कि हवा दे उत्ते ओ एडे अकलमंद सूझवान दिमाग वाले मनुख नू केवल सिर्फ हवा दे उत्ते चला रहा। जदों ओ हवा नू खिचदा ओ साहां नू खिच लैंदा तां बंदे दी मौत हो जांदी आ जदों ओदे साह पूरे हो जांदे आ। सो एहो जिहा जिहड़ा अचरज ते हैरानी जनक खेल आ ओ रब अकाल पुरख वाहिगुरू ने बरताया है।
1: पार अठारहे मालण तेरी।
0: सच्चे पातशाह जी फरमाउंदे ने कि जिन्नी भी दुनिया दी खलकत आ बनस्पति आ ओ तेरी मालण है हे वाहिगुरू।
1: चौर ढुलै पवन लै फेरी।
0: जिहड़ी हवा वा ओ मनो रब दे उत्ते चौर कर रही आ, दिन रात ओदी सेवा विच लगी।

ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ, ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ, ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ ਸਰਵਣ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

ਕਤਾਰ ਵਿੱਚ ਮੌਲਾ ਅਲੀ ਸਰਕਾਰ ਫਰਮਾਉਂਦੇ ਨੇ 100 ਊਠਾਂ ਦੀ ਕਤਾਰ ਹੀ ਦੇ ਦਿਓ। ਕੰਬਰ ਨੇ ਜਦੋਂ ਇਹ ਗੱਲ ਸੁਣੀ ਉਹ ਮੌਲਾ ਅਲੀ ਸਰਕਾਰ ਦੇ ਕੋਲ ਚਲਾ ਗਿਆ। ਮੌਲਾ ਅਲੀ ਸਰਕਾਰ ਫਰਮਾਉਂਦੇ ਨੇ ਕਿ ਤੂੰ ਮੇਰੇ ਕੋਲ ਕੀ ਲੈਣ ਆਇਆ ਹੈ। ਕੰਬਰ ਕਹਿੰਦਾ ਸਰਕਾਰ ਕਿ ਮੈਂ ਇਹ ਸੋਚਿਆ ਸੀ ਕਿ ਕਿਤੇ ਮੈਨੂੰ ਵੀ ਨਾ ਸਵਾਲੀ ਨੂੰ ਦੇ ਦੇਵੇ। ਜਿਸ ਵਕਤ ਸਵਾਲੀ ਉਹ ਊਠਾਂ ਦੀ ਕਤਾਰ ਲੈ ਕੇ ਤੁਰ ਪਿਆ, ਰਾਜ ਕਿਸੇ ਨੇ ਪੁੱਛਿਆ ਕਿ ਇੰਨੇ ਊਠ ਕਿੱਥੋਂ ਲੈ ਕੇ ਆਇਆ ਹੈ। ਤੇ ਉਹ ਅੱਗੋਂ ਮੰਗਤਾ ਕੀ ਕਹਿੰਦਾ ਸੁਣਨ ਵਾਲਿਓ ਲੋਕੋ, ਮੈਂ ਐਸਮ ਸਾਦਿਕ ਦਾ ਕਲਾਮ ਪੇਸ਼ ਕਰ ਰਿਹਾ।

0: प्रोग्राम दा एह हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 या फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन पैटियो डेक प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700
2: ਸਾਰਿਆਂ ਨੂੰ ਜੀ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮੋਰਨਿੰਗ ਕਿਉਂਕਿ ਮੈਂ ਬਾਹਰ ਦੇ ਮੁਲਕਾਂ ਜਾਂਦੀ ਹਾਂ ਨਾ ਤਾਂ ਮੈਂ ਗੁੱਡ ਮੋਰਨਿੰਗ ਸਿੱਖਿਆ ਹੋਰ ਕੁਝ ਨਹੀਂ ਸਿੱਖਿਆ ਸਿੱਧੀ ਜਿਹੀ ਗੱਲ ਹੈ ਅੱਜ ਮੈਨੂੰ ਬੜੀ ਖੁਸ਼ੀ ਹੈ ਅੱਲਾਹ ਕਰੇ ਪਰਵਰਦਿਗਾਰ ਭਗਵਾਨ ਖੁਦਾ ਇੱਕੋ ਹੀ ਚੀਜ਼ ਹੈ ਅੱਲਾਹ ਦੇ 101 ਨਾਮ ਹੈ ਸਾਡੇ ਵੀ ਮੇਲ ਮਿਲਾਪ ਰਹਿਣਾ ਇੱਥੋਂ ਦੇ ਫਨਕਾਰ ਪਾਕਿਸਤਾਨ ਜਾਣ ਉੱਧਰ ਦੇ ਫਨਕਾਰ ਇੱਧਰ ਆਉਣ ਖੁਦਾ ਗਵਾਹ ਸਾਡਾ ਤਾਂ ਕੋਈ ਪ੍ਰੋਗਰਾਮ ਦਾ ਕੰਮ ਨਹੀਂ ਸੀ ਅਸੀਂ ਆਏ ਸੀ ਨਿਜ਼ਾਮੋਦੇ ਖਵਾਜਾ ਅਜਮੇਰ ਸ਼ਰੀਫ ਹਾਜੀ ਅਲੀ ਬਾਬਾ ਬਖਤਿਆਰ ਕਾਕੀ ਸਾਹਿਬ ਬੂਹ ਅਲੀ ਸ਼ਾਹ ਕਲੰਦਰ 101 ਵਲੀਆਂ 124,000 ਬਾਬਾ ਜੀ ਗੁਰੂ ਨਾਨਕ ਜੀ ਅੰਮ੍ਰਿਤਸਰ ਮੈਂ ਗਈ ਸੀ 2-3 ਸਾਲ ਦਾ ਸਭ ਤੋਂ ਪਹਿਲੇ ਮੈਨੂੰ ਅੰਮ੍ਰਿਤਸਰ ਗੁਜਰਾਲ ਸਾਹਿਬ ਨੇ ਅਵਾਰਡ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਬੜੀ ਇੱਜ਼ਤ ਦਿੱਤੀ ਦੇਖੋ ਜੀ ਫਨਕਾਰ ਹੈ ਨਾ ਸਾਨੂੰ ਕੋਈ ਲੀਡਰ ਦਾ ਸ਼ੌਂਕ ਹੈ ਨਾ ਸਾਨੂੰ ਕਿਸੇ ਪਿਆਰ ਗੱਲ ਦਾ ਹੈ ਸਾਡੇ ਵਾਸਤੇ ਕੁਦਰਤ ਨੇ ਸਟੇਜ ਬਣਾ ਰੱਖੀ ਅੱਜ ਮੈਨੂੰ 35 ਸਾਲ ਹੋ ਗਏ 40 ਸਾਲ ਹੋ ਗਏ ਸਨ 65 ਤੋਂ ਆਪਣੇ ਬੱਚਿਆਂ ਨੇ ਜੇ 5 ਸਾਲ ਬਾਦਸ਼ਾਹ ਕੀਤੀ ਉਹ ਗਏ ਮਨਿਸਟਰ ਆਏ 10 ਸਾਲ ਕੀਤੇ ਉਹ ਚਲੇ ਗਏ ਲੇਕਿਨ ਫਨਕਾਰ ਇੱਕ ਐਸਾ ਕਲਾਕਾਰ ਹੁੰਦਾ ਭਗਵਾਨ ਦੀ ਤਰਫੋਂ ਇੱਕ ਸਾਧੂ ਹੁੰਦਾ ਅਤੇ ਉਹ ਕੁਦਰਤ ਬਣੇ ਉਹਦੇ ਵਾਸਤੇ ਸਟੇਜ ਬਣ ਕੇ ਆਉਂਦੇ ਉਹਦੇ ਵਾਸਤੇ ਉਹ ਨਾ ਕੋਈ ਬੇਸੁਰਾ ਹੁੰਦਾ ਨਾ ਕੋਈ ਡੰਡੀ ਮਾਰਦਾ ਸੁਰ ਦੇ ਵਿੱਚੋਂ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਸੁਰ ਕਿੱਥੋਂ ਜਾ ਰਹੇ ਹਾਂ ਅਤੇ ਕਿੱਥੇ ਆ ਰਹੇ ਹਾਂ ਤੁਹਾਡਾ ਦਿਲ ਖੁਦ ਹੈ ਨਾ ਜਿਹੜਾ ਉਹ ਸ਼ਰਮਸਾਰ ਹੁੰਦਾ ਕਿ ਰਿਸ਼ਮਾ ਇੱਥੋਂ ਤੂੰ ਚਲੀ ਗਈ ਹੈ ਫਿਰ ਕੋਸ਼ਿਸ਼ ਕਰਦੀ ਹਾਂ ਕਿ ਫੜਾਏ ਸੁਰ ਨੂੰ ਇਵੇਂ ਕਾਸ਼ ਜਿਹੜੇ ਸਾਡੇ ਬਾਦਸ਼ਾਹ ਹੈ ਕਿ ਇੰਡੀਆ ਕਿ ਪਾਕਿਸਤਾਨ ਬਿਰਾਂ ਹੈ ਸਾਨੂੰ ਕੋਈ ਬਾਦਸ਼ਾਹ ਨਹੀਂ ਚਾਹੀਦੀ ਹੈ ਖੁਦਾ ਗਵਾਹ ਸੀ ਤੁਹਾਡੀ ਮੁਹੱਬਤ ਵਾਸਤੇ ਤੁਹਾਡੇ ਪਿਆਰ ਵਾਸਤੇ ਅਮਰੀਕਾ ਲੰਡਨ ਕੈਨੇਡਾ ਪਤਾ ਨਹੀਂ ਕਿਹੜੇ ਕਿਹੜੇ ਪਿੰਡ ਦਿਖਾਏ ਅੱਲਾਹ ਨੇ ਮੈਨੂੰ ਮੈਂ ਤਾਂ ਉਹਨਾਂ ਨੂੰ ਪਿੰਡ ਹੀ ਕਹਿੰਦੀ ਹਾਂ ਉਹ ਮਿਲਾ ਕੇ ਪਿਆਰ ਨਾਲ ਮੁਹੱਬਤ ਨਾਲ ਰਹਿੰਦੇ ਹਾਂ ਅਸੀਂ ਉੱਥੇ ਸਕੂਨ ਦੇਖਦੇ ਹਾਂ ਮੁਹੱਬਤ ਦੇਖਦੇ ਹਾਂ ਇੱਕ ਸ਼ਹਿਰ ਦਾ ਵੀਜ਼ਾ ਲੱਗ ਜਾਵੇ ਏਅਰਪੋਰਟ ਦੇ ਉੱਤੇ ਮਰਜ਼ੀ ਜਿੱਥੇ ਜਾਓ ਅਤੇ ਆਓ ਸਾਡੇ ਕੁਝ ਪ੍ਰਾਬਲਮ ਮੁਸੀਬਤਾਂ ਜਨਤਾ ਵਕਤ ਦਾ ਬਾਦਸ਼ਾਹ ਹੁੰਦਾ ਜਿਹੜਾ ਆਵਾਮ ਦਾ ਮਾਂ ਬਾਪ ਹੁੰਦਾ ਹੈ ਉਲਾਦੋਂ ਤਕਲੀਫ ਹੋਏ ਅਤੇ ਬਾਦਸ਼ਾਹ ਨੂੰ ਪਿਓ ਨੂੰ ਪਹਿਲੇ ਹੋਣਾ ਚਾਹੀਦੀ ਹੈ ਤਕਲੀਫ ਜਿਹੜੀ ਇਹ ਰਸਤੇ ਜਿਹੜੇ ਇਹਨਾਂ ਨੇ ਖੋਲ੍ਹੇ ਉਸ ਥਾਣੇ ਜਾਓ ਜੀ ਇਸ ਥਾਣੇ ਆਓ ਜੀ ਅਤੇ ਉਸ ਜਾਓ ਜੀ ਮਿਲਣਾ ਮਿਲਾਉਣਾ ਭੁੱਲ ਗਏ ਅਤੇ ਡਾਕੂਆਂ ਜਿਵੇਂ ਉਹਨਾਂ ਨੂੰ ਲਿਖਾਉਂਦੇ ਅਤੇ ਆਉਂਦੇ ਜਾਂਦੇ ਰੋਜ਼ ਦਾ ਦਿਨ ਤੇਵੇਂ ਗਰਕਾਬ ਹੋ ਗਿਆ ਖੈਰ ਕੋਈ ਗੱਲ ਨਹੀਂ ਅੱਲਾਹ ਤਾਲਾ ਇਹ ਵਕਤ ਹੈ ਜਿਹੜਾ ਇਹ ਵੀ ਅੱਛਾ ਆ ਜਾਵੇਗਾ ਸਾਡੀ ਇਹ ਬੇਨਤੀ ਹੈ ਦੋਵੇਂ ਮੁਲਖਾਂ ਦੇ ਅੱਗੇ ਅਸੀਂ ਕਲਾਕਾਰ ਬਣਦੇ ਹਾਂ ਸਾਨੂੰ ਕੋਈ ਰਾਜਨੀਤੀ ਨਾਲ ਮਕਸਦ ਨਹੀਂ ਹੈ ਅਸੀਂ ਸੁਰ ਦੇ ਮਾਰੇ ਹੋਏ ਹਾਂ ਸੁਰ ਨਾਲ ਮਾਰਾਂਗੇ ਇੱਥੋਂ ਦੇ ਜਿਹੜੇ ਆਪਣੇ ਆਰਟਿਸਟ ਹੈ ਸਾਡੇ ਬਿਰਾਂ ਹੈ ਮੈਂ ਜੀ ਹਾਂ ਕਿਉਂਕਿ ਮੇਰੀ ਬੀਕਾਨੇਰ ਦੀ ਪੈਦਾਸ਼ 1947 ਤੋਂ ਮੈਨੂੰ ਇੱਕ ਮਹੀਨੇ ਦੀ ਲੈ ਕੇ ਅਤੇ ਚਲੇ ਗਏ ਸੀ ਅਸੀਂ ਸੁਦਾਗਰ ਸੀ ਵਪਾਰ ਕਰਦੇ ਸੀ ਬੀਕਾਨੇਰ ਤੋਂ ਉੱਠ ਲੈ ਕੇ ਆਉਂਦੇ ਸੀ ਪੰਜਾਬੋਂ ਘੋੜੇ ਗਾਈਆਂ ਮੱਝੀਆਂ ਲੈ ਕੇ ਇਹ ਆਉਂਦੇ ਸੀ, ਉੱਧਰ ਦੇ ਉੱਧਰ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ। ਸਾਡੇ ਮਾਪਿਓ ਗੱਲ ਕਰਦੇ ਸੀ ਕਿ ਪੁੱਤਰ ਕਦੇ ਜਾਓ ਅਤੇ ਜ਼ਰੂਰ ਆਪਣਾ ਪਿੰਡ ਦੇਖ ਕੇ ਆਉਣਾ। ਉੱਧਰ ਦੇ ਜਿਹੜੇ ਜੀ ਆਏ ਹੋਏ ਆ ਉਹ ਆਪਣੇ ਮੁਲਕ ਨੂੰ ਯਾਦ ਕਰਦੇ ਹੈ। ਕਾਸ਼ ਅੱਲਾਹ ਤਾਲਾ ਤੁਹਾਡੀ ਮੁਹੱਬਤਾਂ ਨਾਲ ਤੁਸੀਂ ਉੱਧਰ ਦੇ ਉੱਧਰ ਮਿਲ ਕੇ ਆਓ, ਦੇਖ ਕੇ ਆਓ। ਅਸੀਂ ਇੱਧਰ ਆਉਂਦੇ ਹਾਂ, ਅਸੀਂ ਤੁਹਾਨੂੰ ਵੇਖਦੇ ਹਾਂ। ਇਸ ਤਰੀਕੇ ਨਾਲ ਜੇ ਪਿਆਰ ਮੁਹੱਬਤ ਨਾਲ ਵਿਰਾਵਾਂ ਜਿਵੇਂ ਰਹੋਗੇ, ਵੱਡੇ ਛੋਟੇ ਅਦਬ ਨਾਲ, ਇੱਜ਼ਤ ਨਾਲ, ਤਾਂ ਮੇਰਾ ਖਿਆਲ ਹੈ ਕਿ ਸਾਨੂੰ ਕਿਸੇ ਚੁੜੇਲ ਦਾ ਹੱਥ ਨਹੀਂ ਪੈਣਾ ਹੈ। ਅੱਲਾਹ ਕਰੇ ਸਾਡਾ ਇਵੇਂ ਰਾਬਤਾ ਰਹੇ, ਮੁਹੱਬਤ ਰਹੇ। ਇਹ ਮੇਰੀ ਬੇਨਤੀ ਹੈ। ਔਰ ਮੈਂ ਤੁਸੀਂ ਤੁਹਾਡੇ ਵਰਗੇ ਬੰਦਿਆਂ ਨੂੰ ਮੈਨੂੰ ਸਿਆਣਾ ਕਰ ਦਿੱਤਾ, ਮੈਂ ਤਾਂ ਪੇਂਡੂ ਬੰਦਾ ਸੀ। ਹੁਣ ਇਹ ਕਿ ਜੋ ਮੈਂ ਸ਼ਬਾਸ ਕਲੰਦਰ ਦਾ, ਮੈਂ ਐਡੀ ਵੱਡੀ ਕਲਾਕਾਰ ਨਹੀਂ ਹਾਂ, ਲੇਕਿਨ ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਜੋ ਵੀ ਮੈਨੂੰ ਯਾਦ ਹੈ, ਮੇਰੇ ਆਪਣੇ ਰਾਜਸਥਾਨੀ ਹੈ, ਇੱਥੋਂ ਦੀ ਮੇਰੀ ਪੈਦਾਇਸ਼ ਹੈ, ਪਾਕਿਸਤਾਨ ਨੇ ਮੈਨੂੰ ਪਰਵਰਿਸ਼ ਕੀਤਾ, ਜਵਾਨ ਕੀਤਾ, ਮੇਰੇ ਵਾਸਤੇ ਸੱਜੀ ਖੱਬੀ ਆਖੋ ਤੁਸੀਂ। ਜੋ ਮੈਨੂੰ ਯਾਦ ਹੈ, ਮੈਂ ਸ਼ਬਾਸ ਕਲੰਦਰ ਤੋਂ ਸ਼ੁਰੂ ਕਰਦੀ ਹਾਂ। ਉਸੇ ਦਰ ਤੋਂ ਮੈਨੂੰ ਜਾਗ ਲੱਗੀ ਹੈ, ਅਤੇ ਮੇਰੀ ਇਬਾਦਤ ਹੈ ਕਿ ਮੈਂ ਜਿੱਥੇ ਵੀ ਸਟੇਜ 'ਤੇ ਹੋਵਾਂਗੀ, ਚਾਹੇ ਅਮਰੀਕਾ, ਚਾਹੇ ਕਿਹੜਾ ਵੀ ਤਖ਼ਤ ਕਿਉਂ ਨਾ ਹੋਵੇ, ਮੇਰੇ ਸ਼ੌਂਕ ਮੈਂ ਬਾਬੇ ਜੀ ਤੋਂ ਸ਼ੁਰੂ ਕਰਾਂਗੀ। ਉਹਦੇ ਬਾਅਦ ਜੋ ਮੇਰੇ ਗਾਏ ਹੋਏ ਮੈਂ ਤੁਹਾਨੂੰ ਸੁਣਾਵਾਂਗੀ। ਗੁਪਤਾ ਜੀ ਹੈ ਜਿਹੜੇ, ਜਿਨ੍ਹਾਂ ਨੇ ਇੰਤਜ਼ਾਮ ਕੀਤਾ, ਇਹਨਾਂ ਨੇ ਬੜੀ ਇੰਨੇ ਕੁ ਵਕਫੇ ਦੇ ਵਿੱਚ ਭੱਜ ਦੌੜ ਕੀਤੀ ਕਿ ਰਿਸ਼ਮਾ ਆਪਣੇ ਇੰਡੀਆ ਪਾਕਿਸਤਾਨ ਦਾ ਤਲਕ ਹੋਵੇ, ਮੁਹੱਬਤ ਹੋਵੇ। ਤੂੰ ਆਈ ਹੋਈ ਹੈ ਵਲੀਆਂ ਦੇ ਵਾਸਤੇ, ਬਜ਼ੁਰਗਾਂ ਦੇ ਵਾਸਤੇ, ਲੇਕਿਨ ਸਾਨੂੰ ਹੀ ਕੁਝ ਸੁਣਾ ਜਾ। ਫਨਕਾਰ ਕਿਸੇ ਦਾ ਬਣਿਆ ਨਹੀਂ ਹੈ। ਆਪਣੇ ਗੋਪਾਲ ਜੀ ਹੈ ਜਿਹੜੇ ਕੰਪੋਜ਼ਰ ਹੈ, ਕੁਝ ਇਹ ਵੀ ਅੱਛੇ ਭਲੇ ਆਦਮੀ ਨਾਲ ਨਵੀਨ ਹੈ, ਜੋ ਸਾਡੇ ਮਿਊਜ਼ੀਸ਼ੀਅਨ ਹੈ। ਇਹ ਦੇਖ ਲਓ, ਅਸੀਂ ਇੰਡੀਆ ਪਾਕਿਸਤਾਨ ਦੇ ਆਰਟਿਸਟ ਹਾਂ ਜਿਹੜੇ, ਅਸੀਂ ਇੱਕੋ ਹੀ ਜਾਣ ਬੈਠੇ, ਉਹ ਬਿਲਕੁਲ ਚੁੱਪ ਕਰਕੇ ਅਸੀਂ ਤੁਹਾਡੀ ਗੱਲ ਸੁਣਾ ਰਹੇ ਹਾਂ, ਉਹ ਸੁਣ ਰਹੇ ਹਾਂ। ਅਤੇ ਇਸ ਤਰੀਕੇ ਨਾਲ ਮੁਹੱਬਤ ਪਿਆਰ ਸਾਡਾ ਵੱਧਦਾ ਰਹੇ। ਪੁੱਤਰ, ਮੁਫਤ ਸਰਸੀ ਜ਼ਿੰਦਗੀ ਪਿਆਰ ਕਰਨੇ ਕੇ ਲੀਏ, ਵਕਤ ਲਾਤੇ ਹੈ ਕਹਾਂ ਸੇ ਲੋਗ ਨਫ਼ਰਤ ਕੇ ਲੀਏ, ਉਹ ਘੜੀ ਚੰਗੀ ਜਿਹੜੀ ਲੰਘ ਜਾਵੇ ਪਿਆਰ ਦੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast, Calgary।

ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary,

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4037।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਸਤਸੰਗ
1: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਿਆ ਫਿਰੇ ਜਲ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਿਆ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ।

ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਵ ਸੁਖਸਾਰ, ਕੁਦਰਤ ਪਤਾਲੀ ਕਾਸੀ, ਕੁਦਰਤ ਸਰਬ ਕਾ, ਕੁਦਰਤ ਵੇਦ ਪ੍ਰਾਣ ਕਤੀਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਰੁਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵਿਖੈ, ਵਰਤੈ ਤਾਕੋ ਤਾਕੋੜੀ।

0: ਗੱਲ ਹੋਵੇ ਪਾਉਂਦੀ ਹੁਣ ਸੁਣੀਏ ਪਿਆਰ ਆਇਆ ਮਨ ਅੰਦੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
1: ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਪਹਿਲੇ ਖਾਤਰ ਸੁਣਾਇਆ ਕੌਣ ਵੀ ਪੌਦੀ ਸੁਣਿਆ ਕਿਆ ਰੁਆਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ।

ਪੈਰ ਵਿੱਚ ਪਵਣ ਮਹਿ ਸਦਵਾਓ, ਪੈਰ ਵਿੱਚ ਚੱਲੇ ਲੱਖ ਦਰਿਆ, ਪੈਰ ਵਿੱਚ ਅਗਨ ਕੱਢੇ ਵਿਗਾਰ, ਪੈਰ ਵਿੱਚ ਧਰਤੀ ਦੱਬੀ ਪਹਾੜ, ਪੈਰ ਵਿੱਚ ਇੰਦ ਫਿਰੇ ਸਿਰ ਪਹਾੜ, ਪੈਰ ਵਿੱਚ ਰਾਜਾ ਧਰਮ ਦੁਆਰ, ਪੈਰ

0: ਤੈ ਵਿੱਚ ਸਤਿਬੁੱਧ ਸੁਣਾ, ਤੈ ਵਿੱਚ ਅਟਣ ਆਕਾਸ, ਤੈ ਵਿੱਚ ਜੋਤ ਮਹਾਬਲ ਸੂਰ, ਤੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆਂ ਪਹਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਭੁੱਲੇ ਆਲ ਪਤਾਲ, ਲਪਟਕੇ ਆਕੇ ਮੁੰਦੜੇ ਲਪਟਕੇ ਆਕੇ ਹਾਰ, ਜਿਦਨ ਪਾਈਆਂ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗੱਲੀ ਢੂੰਡੀ ਕਥ ਨਾ ਕਰੜਾ ਸਾਰ, ਕਰਮ ਲੈਤਾ ਪਾਈ ਐ ਪਰ ਹਿਕਮਤ ਹੁਕਮ ਖਵਾਰ, ਕੌੜੀ ਨਦਰ ਕਰੀਜ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਤ ਜਨ ਪਰਮਿਆ, ਤਾਂ ਸਤਿਗੁਰ ਸਬਦ ਸੁਣਾਇਆ, ਸਤਿਗੁਰ ਜੇ ਬੜਦਾ ਤਪੋ ਨਹੀਂ।

0: ਤੇਰੇ ਜੀ ਆਪਣੀ ਦਿਨ ਦਰੀ ਸਤਿਗੁਰ ਪਾਇਆ ਇਹ ਜੀ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵੱਡਦਾਤਾ ਕੋ ਨਹੀਂ ਸਤਿਗੁਰ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚ ਉਹ ਆਪ ਲਵਾਇਆ ਜੀ ਸਭ ਜੀ ਸਤਿਗੁਰ ਆਇਆ ਸਤਿਗੁਰ ਸਤਿਗੁਰ ਆਇਆ
1: ਆਸਾ ਮਹਲਾ ਚੌਥਾ ਗੁਰ

0: ਦਾ ਦੇਖਾ ਜੇ ਅਗਵਾਈ ਹੈ ਜੇ ਲੋੜੇ ਚੰਗਾ ਆਪਣਾ ਤਰਕੁਲੋ ਨੀ ਸੁਣਾਈ ਹੈ ਜੇ ਜਰਵਾਣਾ ਪਰ ਹੈ ਜਰਵੀਸ ਕਰੇ ਦੀ ਆਈ ਹੈ ਭਰੀਏ ਪਾਈਏ ਪੂਰੇ ਨਾ ਭਰੀਏ ਪਾਈਏ
1: ਪੰਤ ਦਸਾਵਾ ਨਿਤ ਖੜੀ ਮਨ ਜੋਬਨ ਬਾਲੀ ਰਾਮ ਰਾਜੇ ਹਰ

ਜੋਗੀ ਸੁਣ ਧਿਆਵਨ ਜਿਤੇ ਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਲ ਪਾਇਆ ਕਾਕਾਰ ਸਤੀਆ।

ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ

ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਹੈ ਸੁਣੋ ਜਨੋ ਇਤ ਸੰਜਮ ਦੁਖ ਜੈ ਪੋੜੀ ਸਿਵ ਦੀ ਸੰਤੋਖੇ ਜਿਨ ਸੱਚੋ ਸੱਚ ਤੇ ਆਉਨੀ ਮੰਦ ਪੈਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ।

ਖਾ ਬਿਰਖਾ ਤੀਰਥਾਂ ਤੱਟਾਂ ਮੇ ਗਾ ਖੇ ਤਹਾਂ ਦੀਪਾ ਲੋਆ ਮੰਡਲਾਂ ਖੰਡਾਵਰ ਪੰਡਹਾਂ ਅੰਡਜ ਜੇਰਜ ਉਤ ਪੁਜਾ ਖਾਣੀ ਸੇ ਤਜਾ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਾਗ ਤਿਸ ਜੋ

0: ਪਹਿਲਾ ਪਹਿਲਾ
1: ਲੱਖ ਨਕੀਆਂ ਚੰਗਿਆਈਆਂ ਲੱਖ ਪੰਨਾ ਪ੍ਰਵਾਣ ਲੱਖ ਤੱਪਰ ਤੀਰਥਾ ਸਹਿਜੋ ਬੇਬਾਣ ਲੱਖ ਸੂਰਤ ਨੂੰ ਸੰਗਰਾਮ ਰਣ ਮੈਂ ਛੁਟਿਆ ਪ੍ਰਾਣ ਲੱਖ ਸੂਰਤੀ ਲੱਗ ਗਿਆ ਧਿਆਨ ਪੜੀਆ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾਨ ਸਨ ਪੌੜੀ ਸੱਚਾ ਸਾਹਿਬ ਏਕ ਤੂੰ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਸ।

0: ਝਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਭਗਤੀ ਰਥ ਪਵਿਆ ਤੇ ਤੂੰ ਲਵਿਆ ਬਹੁ ਪੇਕੀਆ ਦਹੀ ਦੁਖਦੀਆ।

ਬਾਰੇ ਦਰਸਾਉਣ ਲੈਣੀ ਚਾਹੁੰਦੇ ਇੱਕ ਮੂਲ ਨਾ ਬੁੱਝਣ ਆਪਣਾ ਨਾਉਂਦਾ ਗਣਾਇੰਦੇ ਉਹ ਟਾਡੀ ਕਾਨੀ ਚੀਜ਼ਾਂ ਗੁਰੂ ਸਮਝਾ ਸਕਾਇੰਦੇ।

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਖੁਦਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਰਦ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀਐ ਜੇ ਸੱਚ ਤੇਰੇ ਪਿਆਰ ਨਾ ਸੁਣ ਰਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਐ ਤਾਂ ਜੁਗਤ ਜਾਣੈ ਜੀਓ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਸ ਚੀਲੇ ਦਇਆ ਜਾਣੈ ਜੀ ਛੁਪਨਦਾਨ ਕਰੇ। ਸੱਚ ਤਾਂ ਪਰਜਾਣੀਐ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨਾ ਪੁੱਛ ਕੈ ਬੈ ਰਹਿ ਕਰੇ ਨਿਵਾਸ। ਸੱਸ ਬਣਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ।

ਮੁੰਡਾ ਤੇਰੀ ਕਾਫੀ ਮਿਲੇ ਤਾਂ ਮਸਤਕ ਲਾਈ ਹੈ ਥੋੜਾ ਲਾਲ ਛੱਡੀਏ ਹੋਏ ਇੱਕ ਮਨ ਲੱਗਦੇ ਆਈ ਹੈ ਬਲਦੇ ਵੇ ਹੋ ਪਾਈਏ ਜਿਵੇਂ ਹੀ ਕਾਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦੀ ਨਾ ਦੀ ਪਾਈ ਹੈ ਮਸਤ ਥੋੜੀ ਸੇਵ ਗਵਾਈ ਹੈ ਮਸਤ ਥੋੜੀ ਸੇਵ ਗਵਾਈ ਹੈ।

0: যেই কহে তাই উগমের তিহুরত হোয়, নানক পাহে বাহরা কোরে রঙ না সোয়। ਇਹ ਵਿੱਚ ਕੁੰਭ ਚੜਾਈਐ ਸਰਮ ਪਾਹ ਤਨ ਹੋਇ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ।
1: ਲਭ ਪਾਪ ਦੁਇ ਰਾਜਾ ਮੈਂ ਤਾਂ ਕੂੜੋ ਆਸਕਦਾਰ, ਕਾਮ ਨੀ ਮਦਦ ਪੁੱਛੀਐ ਬਹਿ ਬਹਿ ਕਰੀ ਵਿਚਾਰ। ਅੰਧੀ ਰਯੁਤ ਗਿਆਨ ਵਿਹੋਣੇ ਪਾਏ ਪ੍ਰੇਮ ਉਰਦਾਰ, ਗਿਆਨੀ ਨੱਚੇ ਵਾਜੇ।

ਵਿਚਾਰ ਮੂਰਖ ਪੰਡਤ ਹੁਜਤ ਸੰਜਾ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੈ ਮੁਖ ਦੁਆਰ ਜਦੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹਲਾ।

0: ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ ਜਿਨਕੀ ਲੇਖੈ ਪਤ ਪਵੈ ਚੰਗੇ ਸੇਹੀ ਕੇ ਪੌੜੀ
1: ਤੁਰ ਕਰਮ ਜਨਕ ਤੋ ਦਪਾਇਆ ਤਾਂ ਤਨੀ ਅਸਮ ਤਿਆਇਆ ਨਾ ਜਨ ਤੱਕ ਬਸ ਕੁਛ ਨਹੀਂ ਤੁਧ ਵੇਕੀ ਜਗ ਤੁਰ ਪਾਇਆ ਔਰ ਨਨੁ ਤੁਮੀ ਲੈ ਇਤੇ ਆਪੋ ਤੁਰ ਦੁਖ ਪਾਇਆ ਤੁਰ ਪਤ

0: ਆਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਖ ਵਾਲੇ ਜਿਨ ਕੀਤੀ ਸੋ ਪਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਹੈ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਤੇ ਹੋ ਨਾਨਕ ਦਾ ਕਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ
0: ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਾ ਬਸ ਦੇਵਸ ਜੇ ਕੋ ਜਾਣੈ ਤੇ ਹੋ ਨਾਨਕ ਦਾ ਕਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ
1: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾਰ ਤਾਇਓ ਮੀ ਸਾਧਨ ਮਾਰੀਏ ਜਿਹਾ ਕਾ ਨਿਕਾਲਣਾ ਤੇਵੇਂ ਹੋ ਨਾਉ ਪਚਾਰੀਏ ਸਿੱਖਣ ਖੇਡੀਏ ਜਿਤ ਦਰਗਹਿ ਕਯਾ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ
0: ਅੱਗੇ ਵਿਚਾਰੀਏ
1: ਮੋਚ ਲੈ ਸੋ ਅੱਗੇ ਮਾਰੀਏ ਅੱਗੇ ਮਾਰ

0: ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਥਿਉ ਰਉ।
1: ਰੰਚ ਕਰੇਤ ਖੇਤ ਤਾਂ ਨਿਰਮਤ ਦੁਰਲੱਭ ਦੇਹ ਸਵਾਰ ਤਰੇ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਪਿਪਤ ਹਰੇ ਮਾਤ ਪਿਤਾ ਭਾਈ ਅਰ ਬੰਦਪ ਬੋਜਨ ਕੇ ਸਭ ਸੂਝ ਪਰੇ ਭਰਤ ਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖੰਭ ਜਰੇ ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਕਰੇ ਕਰ ਕਹਿ ਲਿਓ ਕਿਰਪਾਲ ਕਿਰਪਾ ਨਿਤ ਨਾਨਕ ਕਾਠ ਪਰਮ ਪਰੇ। ਰੇ ਮਨ ਮੂਸ ਬਿਲਾ ਮੈਂ ਗਰਬਟ ਕਰਤਵ ਕਰਤ ਮਹਾਮਗਨਾ ਸੰਪਦੋਲ ਝੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸੋ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰਗ ਮਮ ਅੰਕਰ ਬੀਤਦ ਆਦ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ।
0: ਦੇਹ ਨੰਗੇ ਨਨੇ ਨਨੀਤਾ ਮਾਇਆ ਮਤ ਕਹਾਂ ਲੋ ਗਾਰੋ ਸ਼ਤਰ ਨ ਪਤਰ ਨ ਚੌਰ ਨ ਚਾਵਰ ਬਹਿਤੀ ਜਾਤ ਰਹਿੰਦੇ ਨਾ ਵਿਚਾਰ ਰੱਥ ਨ ਆਸਨ ਗਤ ਸਿੰਘਾਸਨ ਛਿਨ ਮੈਂ ਤਿਆਗਤ ਨਾਮ ਸਿਧਾਰੋ ਸੂਰ ਨ ਵੀਰ ਨ ਮੀਰ ਨ ਖਾਨਮ ਸੰਗ ਨ ਕੋ ਦਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਵਿਕਾਰ ਦਹੁ ਕਰ ਚਾਰੋ ਮਿੱਤਰ ਨ ਪੁੱਤਰ ਕਰਤਰ ਸਾਜਨ ਸਾਖ ਉਲਟਤ ਜਾਤ ਬਿਰੰਕੀ ਸ਼ਾਰ ਦੀਨ ਦਿਆਲ ਪੁਰਖ ਪ੍ਰਾਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰ ਹੇ ਭਗਵੰਤ।

0: ਦਾਨਮਕ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮਿਸੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੇ ਪਾਵਨ ਪਾਵਨ ਪੂਰਕ ਮਾਵਨ ਏ ਵਿਦ ਕਰਤ ਔ ਤੰਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਧਾਰੀ ਪਸ ਪੰਖੀ ਬਿਰਖ ਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਹਿਨ ਪਦ ਜਸਾ ਨਾਮਨੀ ਸਿਮਰਿਉ ਇਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮਿਰਠਸ ਭੋਜਨ ਅੰਤ ਕੀ ਵਾਰ ਓਤ ਕਤ ਖਾਰੀ ਨਾਨਕ ਸੰਤ ਚਰਨ ਸਹੁਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
1: ਬ੍ਰਹਮਾ ਦਿਕਸ਼ਿਤ ਸੰਤ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਕੁੰਤਾਵਤ ਸਿੱਧ ਮਨੁੱਖ ਦੇਵ ਹਰ ਦਾਨਵ ਇਕ ਤਿਲ ਤਾਕੋ ਮਰਨ ਨ ਪਾਵਤ ਪ੍ਰਿਆ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਾਚਾ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ
2: ਮਾਇਆ ਰੰਗ ਬੇਰੰਗ ਕਰਤ ਭ੍ਰਮ

ਸਭ ਆਕਾਸ ਨਾਮਾਵਤ ਬਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸ ਧਾਏ ਮਹਾਂ ਬਿਖਿਆ ਕੋ ਪਰ ਧਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੂ

0: ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਕਰ ਕਿਰਪਾ ਸੰਤ ਆਪ ਕਰਿਓ ਹੈ।
1: ਗੁਣ ਸਮੂਹ ਫਲ ਸਗਲ ਮਨੋ

0: ਨਾਨਕ ਦਾ ਸਦਾ ਬਲਹਾਰੀ।
1: ਆਵਦੀ ਕੱਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਮਨ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ, ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲੱਗ, ਨੀਰ ਨਾ ਸਾਕਸ ਬੋਰ, ਚਲੇ ਹਰ ਪੰਥ ਪੱਗ, ਨਾਨਕ ਰੋਗ ਦੋਖ ਅੱਗ ਮੋਹ, ਸ਼ਿਦੇ ਹਰਿ ਨਾਮ ਖੱਗ।
2: ਉਦਮ ਕਰ ਲੱਗੇ ਬਹੁ ਭਾਤੀ, ਵਿਚਰੇ ਅਨਕ ਸ਼ਾਸਤਰ ਬਹੁ ਖਟੂਆ, ਪੂਜਾ ਚੱਕਰ ਕਰਤ ਪਸਮ ਲਗਾਏ, ਤੀਰਥ ਬਹੁ ਪਰਮਤੇ, ਸੂਖਮ ਦੇਹ ਬੰਧੇ ਬਹੁ ਜਟੂਆ, ਬਿਨ ਹਰ ਭਜਨ ਸਗਲ ਦੁੱਖ ਪਾਵਤ, ਜੋ

0: ਅਵਦਾਤੋ ਦਾਤਾਰ ਪਰਿਉ ਜਾਚਕਿਕ ਸਰਨਾ ਮਿਲੇ ਦਾਨ ਸੰਤਰੇਣ ਜਿਹ ਲਗ ਭੌਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦਿਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲੇ ਚਿਰਾਗ ਹਿੰਦਿਆਰ ਮੈਂ ਸਭ ਗਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਵਸਾਵੋ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ
2: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨੇ ਨਾਨਕ

0: ਮਿਲਿਆ।
1: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਕਰਤਵਾਹੁ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ। ਸਤਿਯੁਗ ਰਥ ਸੰਤੋਖ ਖਾ ਧਰਮ ਗੈ ਰਥਵਾਹੁ, ਤੇ ਤੈ ਰਥ ਜਤੈ ਕਾ ਜੋਰ ਗੈ ਰਥਵਾਹੁ। ਦੁਆਪੁਰ

0: ਸਤਿਗੁਰ ਬਿਟੋ ਵਾਰਜ ਮਿਲਿਆ ਕਸਮ ਸਮਾਨ ਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦੀ ਨੇਤਰੀ ਜਗਤ ਨਿਹਾਲ ਲਿਆ ਕਸਮ ਛੋੜ ਦੂਜੇ ਲਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਏ ਸਾਹਿਬ ਲੈ ਕੇ ਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ।

ਮਾਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾ ਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਤਨ ਸੁਮਾਨ ਸਿਧਾਨ ਕਾ ਜੋ ਗਲ ਚਲੇ ਪਾਏ ਚੌਕੜ ਮੁਲਨ ਆਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਤੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਠ ਗੀਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹ ਤੱਤੀਏ ਬਾਹਮਣ ਵੱਟੇ ਆਏ ਓਏ ਬਕਰਾਰੇ ਨਖਾਇਆ ਸਭ ਤੋਂ ਆਖੇ ਪਾਏ ਓਏ ਪੁਰਾਣਾ ਸੁੱਟੀਏ ਕਿਰਪਾਈਏ ਹੋ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋ

0: ਦਰਗਹਿ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗਨ ਇੰਦਰੀ ਤਗਨ ਨਾਰੀ ਪਲ ਕੇ ਥੁੱਕ ਭਵੈਨਿਤ ਦਾੜੀ, ਤਗਨਾ ਪੈਰੀ ਤਗਨ ਹੱਥੀ, ਤਗਨਾ ਜੀਵਾ ਤਗਨਾ ਅੱਖੀ, ਵਿਤ ਗਾ ਪਿਵਤੈ ਪਟਤਾ ਗੈ ਅਵਰਾ ਪਤੈ, ਲਹਿ ਪਾੜ ਕਿਰਿਆ ਹੋ ਗਗਲ ਸਿਰਾ। ਸੁਣ ਵੇਖੋ ਲੁਕਾ ਉਬਡਾਣ, ਮਨੰਧਾ ਨਾਉ ਸੁਜਾਨ ਪੌੜੀ ਸਾਹਿਬ ਦਇਆ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹਵੇ ਪ੍ਰਵਾਨ, ਤਾਂ ਕਿਸਮੈ ਮਹਿਲ ਪਾਏ ਸੀ ਕਿਸਮ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗ ਹੈ, ਪੈਂਦਾ ਜਾਏ ਸੀ ਪੈਂਦਾ ਜਾਏ ਸੀ ਪੈਂਦਾ ਜਾਏ ਸੀ
2: ਸੋ
1: ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ, ਕਿਸਮੇ ਭਾਵੇ ਸੋ ਕਰੇ ਮਨੋ ਜਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ।
3: ਕੋਈ ਗਾਵੇ ਰ

0: কৌ ব্রাহ্মণ ককর লাব গোবর তরণ যাই ধোতি টিকা তেজ পমালি তান মিলে শা খাই অন্তর পূজা পড়ে কতে বাদ সঞ্জম তুরকা পাই ছোডি লে পাখণ্ডা নাম লে ਜਾਹੇ ਤੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਬਗਾਨ ਤਨ ਗੁਲਤਾਕ ਇੱਕ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਵੈ ਉਹੀ ਸਾਥ ਉੜੀ ਰਾਸ ਉੜਾ ਵਪਾਰ ਉੜ ਬੋਲ ਕਰੇ ਆਹਾਰ ਸੰਕਰਮ ਕਾ ਡੇਰਾ ਦੂਰ ਨਾਨਕ ਉੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਤੂੰ ਤਿੱਕ ਖਾਈ ਹੱਥ ਛੁਰੀ ਜਗਤ ਕਸਾਈ ਤਿਲ ਵਸਤਰ ਪੈਰੇ ਪ੍ਰਵਾਣ ਮਲਿਸ਼ਤਾਨ ਲੈ ਪੂਜੇ ਪ੍ਰਾਣ ਭਾਖਿਆ ਕੋ ਕੁੱਠਾ ਬੱਕਰਾ ਖਾਣਾ ਚੌਂਕਾ ਪਰ ਕਸੈਨਾ ਜਾਣਾ ਦੇਖਿਆ ਚੌਂਕਾ ਕਡੀਕਾ ਉੱਪਰੇ ਆਏ ਬੈਠੇ ਕੁੜਿਆ ਮਤ ਪਿੱਟੈ ਬੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇਨ ਮਨ ਜੁਠੈ ਚੁਲੀ ਪ੍ਰੇਮ ਕਉ ਨਾਨਕ ਸੱਚ ਤੇ ਆਈਐ ਸੱਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤ ਅੰਦਰ ਸਭ ਕੋ

0: ਪਿੱਠ ਨਾ ਪਾਇੰਦਾ, ਪਿੱਠ ਨਾ ਪਾਇੰਦਾ।
1: ਮੁੜ ਚਿਤੇਂਦਰ ਸੱਕੋ ਵੇਖ ਨਦਰੀ ਹੇਠ ਚਲਾਏਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ। ਵੱਡੋ ਵੱਡਾ ਵਡਮੇਨੀ ਸਿਰ ਸਿਰ ਦੰਦੇ ਲਾਏਦਾ, ਨਕੋ ਪੱਠੇ ਜੇਕਰ ਸੁਲਤਾਨ ਨਾ ਕਹੋ ਕਰਾਏਦਾ। ਤਰਮੰਗਨ ਪਿੱਠ ਨਾ ਪਾਇੰਦਾ, ਤਰਮੰਗਨ ਪਿੱਠ ਨਾ ਪਾਇੰਦਾ।
0: ਆਸਾ ਮਹੱਲਾ ਚੌਥਾ, ਜਿਨ ਅੰਤਰ ਹਰ ਹਰ ਪ੍ਰੀਤ

ਜੇ ਮਹਾਂ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸੇ ਜਾਣੀਐ ਪਿਤਰੀ ਚੌਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਗੈ ਸੋ ਮਿਲੈ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ ਜੋ ਜੋ

0: ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੈ ਰਸੋਈ, ਨਾਨਕ ਸੂਤਕੇ ਬਨਾ ਉਤਰੈ ਗਿਆਨ ਉਤਾਰੀ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਮਾ ਸੂਤਕ, ਅੱਖੀ ਸੂਤਕ ਵੇਖਣਾ ਪਰਤੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ, ਨਾਨਕ ਸਾਇ ਆਦਮੀ ਬਤੇ ਜੰਪੁਰ ਜਾਏ। ਮਹਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸਮਾਏ, ਨਾਨਕ ਜਿਨੇ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਪੜ।
1: ਸਤਿਗੁਰ ਵੱਡਾ ਕਰਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਨਤ ਨਦਰੀ ਆਈਆਂ, ਜਾਤ ਸਪਾਣਾ ਤਾਂ ਮਨ ਵਸਾਈਆਂ ਕਰੋ ਗੁਮਸ

0: ਮਹੱਲਾ ਪਹਿਲਾ
1: ਪੜ ਜੰਮੀਐ ਪੜ ਨਿਮੀਐ ਪੜ ਬੰਗਣ ਪਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ।

0: ਇੱਕੋ ਸੱਚਾ ਸੋਇ। ਜਿਦ ਮੁਕਸਦਾ ਸਲਾਈ ਹੈ ਅਗਰ ਤਿਚਾਰ, ਨਾਨਕ ਤਿਮ ਕੁਜਲੇ ਤਿਤ ਸੱਚੇ ਦਰਬਾਰ। ਪੜੀ ਸਭ ਕੋ ਆਪੇ ਆਪਣਾ, ਜਿਸ ਨਾਲ ਸੋ ਚੁਣ ਕੱਢੀਏ ਕਿਤਾਬ ਆਪਣਾ, ਆਪੇ ਹੀ ਲਿਖਾ ਸੰਡੀਏ ਜਰਣ ਨਹੀਂ ਹੱਦ ਜਗ, ਤਾਂ ਕਾਇਤ ਘਰ ਬਹੰਡੀਏ ਮੰਦਾ ਪਸਨਾ ਕੀਏ। ਅੜੇ ਅੱਖਰ ਹੋ ਬੁਝੀਏ ਮੂਰਖ ਹੈ, ਨਾਲ ਲੁਝੀਏ ਨਾਲ ਲੁਝੀਏ ਨਾਲ ਲੁਝੀਏ।
1: ਗੁਰਸਿੱਖ

0: ਦੁਨੀਆ ਅੰਦਰ ਫੈਲ ਅੱਠ ਸੱਠ ਤੀਰਤ ਜੇ ਨਾ ਵੈ ਉਤਰੈ ਨਹੀਂ ਮੈਲ ਜਿਨ ਪੜ ਅੰਦਰ ਬਾਹਰ ਗੁੱਦੜ ਤੇ ਪੁਲਿਸ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਸ ਚਿਲਾ ਦਰਬਾਰ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਲ ਦੀਬਾਨ ਇੱਕੋ ਕਲਮ ਇੱਕਾ ਹਮਾਤਮਾ ਮੇ ਦਰ ਲੈ ਲਿਖਾ ਪਿੜ ਛੁੱਟੈ ਨਾਨਕਾ ਜੋ ਤਿਲ ਤੋੜੀ ਆਪੇ ਕਣਕ ਖਾਲੇ ਆਪੇ ਕੀ ਤੈ ਤਾਲੀਏ ਦਿੱਤਾ ਆਪਣਾ ਹਰ ਕੱਚੀ ਪੱਕੀ ਸਾਰੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਜਿਸ ਕੀ ਪ੍ਰਾਣ ਹੈ ਕਿਉਂ ਸਾਹਿਬ ਮਨੋਗ ਸਾਰੀ ਹੈ ਆਪਣੀ ਆਪਣਾ ਆਪੇ ਹੀ ਤਾਜ ਸਵਾਰੀ ਹੈ ਤਾਜ ਸਵਾਰੀ ਹੈ ਤਾਜ ਸਵਾਰੀ ਹੈ
1: ਆਪਣਾ ਆਪੇ ਸਵਾਰੀ ਹੈ।

0: ਜੇ ਲੇਖੈ ਵਰਤੈ ਸੋ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਪੜ ਜਿਸ ਵਿੱਚ ਪਾਈ।

ਸੇਵੇ ਸੁਖਾਈ ਸੁਸਾਇਬ ਦਾ ਸਵਾਲੀਏ ਜਿਤ ਕੀਤਾ ਪਾਈ ਆਪਣਾ ਸਭਾਲ ਕਰੀ ਕਿਉਂ ਖਾਲੀਏ ਮੱਲਾ ਮੁੱਲਾ ਕੀ ਚਈ ਦਿਲ ਮਿਲਣ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ ਪਿਛਲਾ ਉੱਪਰ ਖਾਲੀਏ ਪਿਛਲਾ ਉੱਪਰ ਖਾਲੀਏ ਜਿਹਨੇ ਗੁਰਮੁਖ ਨਾ

0: ਉਸਨੂੰ ਲਗਾ ਤਿਸਮੇ ਲੈ ਲਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋ ਸੁਖਵੇ ਮੁੱਕ ਕਿਆ ਵਾ ਬੀਜੇ ਬਿਖ ਮੰਗਾ ਅੰਮ੍ਰਿਤ ਬਿਖ ਹੁਣ ਆਓ।

0: ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸਿੱਧੀ ਹੁਕਮਣਾ ਚੱਲੈ ਕਹੀ ਬਣੈ ਅਰਦਾਸ ਊੜ ਕਮਾਣੇ ਊੜੋ ਹੋਵੈ ਨਾਨਕ ਵਿਗਾਸ ਮਹੱਲਾ ਦੂਜਾ
1: ਲਾ ਲਿਆਣੇ ਦੋਸਤੀ ਬੜਾ ਰੁੱਸਿਓ ਨਿਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣਸ ਕਰਾਸ ਜੇ ਕਾ ਚੰਗੀ ਕਰੇ ਦੂਜੀ ਪੀਵੇ ਰਾਸ
0: ਪੌੜੀ ਚੱਕ ਲਗੇ ਚੱਕਰੀ
1: ਜੇ ਚੱਲੇ ਕਸਮੈ ਪਾਏ ਅਮਰ ਸੁਆਗਰੀ ਉਹ ਵੱਜੋ ਪਿਦੂਣਾ ਖਾਏ ਕਸਮ ਫਿਰ ਬਰਾਬਰੀ ਫਿਰ ਕਰਤ ਅੰਦਰ ਆਏ ਜਗ ਬਾਏ ਅਗਲਾ ਆਉਣਾ ਕਾਏ ਜਦ

0: ਜੋ ਮਿਲੇ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਹਾਂ ਜਿਸੇ ਤੀ ਖਸਮ ਸਮਾਏ, ਪੜੇ ਨਾਨਕ ਕਦਰ ਜਾਪਣੀ।

0: ਸਾਹਿਬ ਜੀ ਭਾਰਾ ਵਾਰ ਆਤਰੇ ਸਾਖੀ ਫਿਰ ਆਤਰੇ ਮਾਰ ਇੱਕ ਨਾ ਗਲੀ ਜੰਜੀਰੇ ਤੁਰੀ ਚੜੇ ਵਿਥਿਆਰ ਆਤਰੇ ਕਰਿਆ ਫੋਕੇ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆ ਫਿਰ ਕਿਸੇ ਹੀ ਕਰਮੀ ਸਾਰ
1: ਸੰਤਾਂ ਕੇ ਕਾਰਜ

0: ਖਾਤਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਇ ਪਿਰਖ ਆਪ, ਇਸ ਵੀ ਜਨ ਤੂੰ ਪਾਇ ਕੈ ਦੇਖੇ ਤਾਪ ਥਾਪ, ਕਿਸ ਨੂੰ ਕਈ ਨਾਨਕਾ। ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੀ ਵੜਿਆ ਜਾਂ ਕਿਸ ਕਹਿਣਾ ਕਹਿਣ ਨਾ ਜਾਏ, ਸੋਕਰਤਾ ਕਾ ਦਰ ਕਰੀਮ ਦੇ ਜਿਲਜਕ ਸੰਭਾਏ, ਸਾਈ ਕਾਰ ਕਮਾ ਆਪਣੀ ਦਰਜੋਟੀ ਤੇ ਪਾਏ, ਨਾਨਕ ਕੀ ਬਾਰੀ ਹੁਰਦੋ।

0: ਸਤਿੰਦਰ ਜੀ ਉਹ ਸਭ ਕਿਤੇ ਜਾਣ ਲਾ, ਸਭ ਕਿਛ ਤੇਰਾ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਦ ਘਰ, ਮਾਨ ਮਹੱਤਾ ਤੇਜ ਆਪਣਾਇਆ ਪਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਣ ਦਾਸ ਤੁਦਿਆ ਗੈ ਬਿਨ ਬਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਤ੍ਰਮਹਦੂਰ, ਕਰਮੀ ਆਪ ਆਪਣੀ ਕੇ ਨੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ, ਤੇ ਕ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਾਠੀਆਂ ਜਪ

0: ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਭਰਨਤ ਸੁਮਤ ਅੰਤ ਨਾ ਪਾਵਤ ਦੇਵ ਸਵੈ ਮੋਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਭੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੀ ਧਰੀ ਰੇ ਮਨ ਤੇਰੋ ਕੋਈ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈ ਸੋ ਇਹੋ ਸੰਸਾਰ ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ ਔਰ ਮੋਏ ਕਿਆ ਰੋਈ ਹੈ ਜਾਉ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁੱਖ ਕਰ ਰੋਵੈ ਬਲਾਏ ਜਹਿ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਲਿਖੈ ਕਤ ਹੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸਲ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨੇ ਭਉ ਸਾਗਰ ਤਰਿਆ ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁਖ ਕਟੈ ਪ੍ਰਭ ਤਾਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਟੈ ਰਹਾ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬਾਂਛਤ ਫਲ ਪਾਇਆ ਲਾਖ ਕੋਟ ਵਿਖਿਆ ਕੇ ਵਿੰਜਨ ਤਾ ਮਹਿ ਤ੍ਰਿਸ਼ਨ ਨਾ ਬੂਝੇ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੇ ਫਿਰਤ ਫਿਰਤ ਤੁਮਰਾ ਦੁਆਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਤੋਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਫਿਰਤ ਫਿਰਤ ਤੁਮਰਾ ਦੁਆਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਤੋਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਜਰੀ ਮਹੱਲਾ ਪੰਜਵਾਂ, ਜਿਸ ਮਾਨੁਖ ਪਹਿ ਕਰਾਂ ਬੇਨਤੀ, ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਾਉ ਸਾਗਰ ਤਰਿਆ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਦਾ ਅੰਗ ਸੰਗ ਬਣਿਆ ਰਹੇ, ਅਸੀਂ ਉਸ ਗਿਆਨ ਉਪਦੇਸ਼ ਗੁਣਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦੇ ਰਹੀਏ, ਇਹੋ ਹੀ ਯਤਨ ਕਰਦੇ ਰਹਿਣਾ ਚਾਹੀਦਾ। ਅੰਤ ਪਾਉਣ ਵਾਲੇ ਪਾਸੇ ਨੂੰ ਕਦੀ ਨਹੀਂ ਤੁਰਨਾ ਚਾਹੀਦਾ। ਜਿਨ੍ਹਾਂ ਨੇ ਅੰਤ ਪਾਉਣ ਵਾਲੇ ਪਾਸੇ ਨੂੰ ਕਦਮ ਰੱਖਿਆ, ਗਰੀਬ ਨਵਾਜ ਆਖਦੇ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ, ਲਗਾਤਾਰ ਰੋਂਦੇ ਵਿਲਕਦੇ ਤੇ ਪਛਤਾਉਂਦੇ ਹੀ ਰਹੇ। ਸਤਿਗੁਰੂ ਗਰੀਬ ਨਵਾਜ ਦੀ ਬਾਣੀ ਦਾ ਇਹ ਬਚਨ ਵੀ ਪੜ੍ਹਦੇ ਹਾਂ ਆਪਾਂ, ਹਾਲਾਂਕਿ ਅਸੀਂ ਤਾਂ ਸਤਿਗੁਰੂ ਗਰੀਬ ਨਿਵਾਜ ਜੀ ਦੇ ਇਸ ਸ਼ਬਦ ਦੇ ਵਿਚਾਰ ਕੇ ਉਹ ਵਾਹਿਗੁਰੂ ਅਕਾਲ ਪੁਰਖ ਅਗੰਮ ਅਪਹੁੰਚ ਹੈ। ਫਿਰ ਉਸ ਤੋਂ ਬਾਅਦ ਅਸੀਂ ਇਹ ਵੀ ਗੱਲ ਕੀਤੀ ਕਿ ਵਾਹਿਗੁਰੂ ਅਕਾਲ ਪੁਰਖ ਜੀ ਦਾ ਅੰਤ ਪਾਉਣਾ ਤਾਂ ਸਾਡੇ ਵੱਸ ਦੀ ਗੱਲ ਨਹੀਂ, ਉਹਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਦਾ ਅੰਤ ਵੀ ਨਹੀਂ ਪੈ ਸਕਦਾ। ਫਿਰ ਸਤਿਗੁਰੂ ਜੀ ਦਾ ਅਗਲਾ ਪੱਖ ਇੱਕ ਨਾਲ ਹੋਰ ਵੀ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਕਿ ਅਕਾਲ ਪੁਰਖ ਦਾ ਅੰਤ ਪਾਉਣਾ ਜਾਂ ਉਹਦੀ ਸ੍ਰਿਸ਼ਟੀ ਦਾ ਅੰਤ ਪਾਉਣਾ ਇਹ ਤਾਂ ਸਾਡੇ ਵੱਸ ਦੀ ਗੱਲ ਨਹੀਂ। ਇੱਕ ਸਤਿਗੁਰੂ ਨੇ ਇੱਕ ਮਿਸਾਲ ਰੱਖ ਕੇ ਸਾਡੇ ਸਾਹਮਣੇ ਇਹ ਵਿਚਾਰ ਵੀ ਦੇ ਦਿੱਤਾ, ਮੰਨੇ ਕੀ ਗੱਤ ਕਹੀ ਨਾ ਜਾਏ, ਜਿਹੜਾ ਰੱਬ ਜੀ ਦੇ ਨਾਲ ਇੱਕਮਿਕ ਹੁੰਦਾ ਹੈ, ਉਹਨਾਂ ਗੁਣਾਂ ਮੁਤਾਬਕ ਜ਼ਿੰਦਗੀ ਬਤੀਤ ਕਰਦਾ, ਉਸ ਇੱਕ ਭਗਤ ਦੀ ਜ਼ਿੰਦਗੀ ਬਾਰੇ ਵੀ ਅਸੀਂ ਕੁਝ ਨਹੀਂ ਕਹਿ ਸਕਦੇ, ਜਿਹੜਾ ਮੰਨਿਆ ਹੋਇਆ ਹੈ, ਜਿਹੜਾ ਮਨ ਕਰਕੇ ਸੁਰਤ ਕਰਕੇ ਇਸ ਸ਼ਬਦ ਦੇ ਨਾਲ ਅਭੇਦ ਹੈ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜਾ ਰੱਬ ਜੀ ਨਾਲ ਪਿਆਰ ਕਰਨ ਵਾਲਾ, ਉਹਦੇ ਜੀਵਨ ਬਾਰੇ ਵੀ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਉਹਦੇ ਬਾਰੇ ਵੀ ਕੁਝ ਕਥਨ ਨਹੀਂ ਕਰ ਸਕਦੇ। ਜੇ ਕਰਾਂਗੇ ਤਾਂ ਸਾਨੂੰ ਪਛਤਾਵਾ ਹੀ ਹੋਏਗਾ। ਭੱਟ ਸਾਹਿਬਾਨ ਨੇ ਇਸੇ ਕਰਕੇ ਇਹ ਵਿਚਾਰ ਵੀ ਗੁਰੂ ਅਮਰਦਾਸ ਜੀ ਦੇ ਬਾਬਤ ਰੱਖ ਦਿੱਤੇ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਆਵੇ। ਮੇਰੇ ਮਾਲਕਾ, ਅਸੀਂ ਤੇਰੀ ਉਪਮਾ ਨਹੀਂ ਕਿਸੇ ਨਾਲ ਕਰ ਸਕਦੇ, ਤੁਹਾਡੇ ਕਿਸੇ ਵੀ ਬਰਾਬਰ ਤੇ ਕੋਈ ਵਸਤੂ ਰੱਖ ਕੇ, ਕੋਈ ਵਿਅਕਤੀ ਰੱਖ ਕੇ ਗੱਲ ਨਹੀਂ ਕਰ ਸਕਦੇ ਕਿ ਤੁਸੀਂ ਇਹਦੇ ਵਰਗੇ ਹੋ। ਤੁਸੀਂ ਜਿਸ ਤਰ੍ਹਾਂ ਦੇ ਹੋ, ਜਿੰਨੇ ਵੱਡੇ ਹੋ, ਜਿੰਨੇ ਸਮਰੱਥ ਹੋ, ਜਿੰਨੇ ਦਿਆਲੂ ਹੋ, ਤੁਸੀਂ ਆਪਣੇ ਆਪ ਵਿੱਚ ਹੀ ਹੋ, ਤੁਹਾਡੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਜੇ ਸਤਿਗੁਰੂ ਗਰੀਬ ਨਿਵਾਜ ਇਹ ਪਿਆਰ ਦਾ ਬਖਸ਼ਿਸ਼ ਦਾ ਵਾਕ ਸਾਨੂੰ ਦਿੰਦੇ ਹਨ, ਸਾਡੀ ਸਮਝ ਗੋਚਰਾ ਕਰਦੇ ਹਨ, ਤਾਂ ਆਓ ਫਿਰ ਅਸੀਂ ਅੰਤ ਨਾ ਪਾ ਕੇ, ਅੰਤ ਵਾਲੇ ਪਾਸੇ ਨਾ ਜਾ ਕੇ, ਰੱਬ ਜੀ ਨੂੰ ਆਪਣੀ ਹੀ ਮੁੱਠੀ ਵਿੱਚ ਰੱਖਣਾ ਹੈ, ਸਾਡੇ ਮੁਤਾਬਕ ਹੀ ਰੱਬ ਚੱਲੇ ਇਹ ਸੋਚ ਛੱਡ ਕੇ, ਤੇ ਕੇਵਲ ਰੱਬ ਜੀ ਦੇ ਗੁਣਾਂ ਦੇ ਮੁਤਾਬਕ, ਰੱਬ ਜੀ ਦੇ ਸੋਹਣੇ ਸੁੰਦਰ ਉਪਦੇਸ਼ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਿਆ ਕਰੀਏ। ਸਤਿਗੁਰੂ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ, ਸਾਡਾ ਜੀਵਨ, ਸਾਡਾ ਸਮਾਜ ਸੋਹਣਾ ਬਣ ਜਾਏਗਾ ਜਦੋਂ ਗੁਰਬਾਣੀ ਦੀ ਵਿਚਾਰ ਰਾਹੀਂ ਗੁਣਾਂ ਦੀ ਸਾਂਝ ਕਰੇਗਾ। ਸਤਿਗੁਰੂ ਜੀ ਕਿਰਪਾ ਕਰਨ। ਸਭ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਗੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: दंडौत बंदन अनिक बात, सर्व कला समरथ, डोलन ते राखो हो प्रभु, नानक दे कर हथ सतना। धन वाहे गुरु साहिब जियो, जतन बहुत मैं कर रहयो, मिट्यो ना मन को मान, दुर्मत सो नानक फदयो, राख लेहो भगवान, जतन बहुत मैं कर रहयो, मिट्यो ना मन को मान, दुर्मत सो नानक फदयो, राख लेहो भगवान। वाहिगुरु जी का खालसा, वाहिगुरु जी की फतेह। परम सन्मान योग चवर शतर तख्त दे मालिक, जुगह जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी, और सतगुरु गुरु तेग बहादुर महाराज जी दे लड़ीवार अमृत श्लोकां दी विचार आप जी सरवण कर रहे हो। चौंतीवे श्लोक दा पाठ आप जी ने सरवण कीता है। सतगुरु गुरु तेग बहादुर महाराज, आप अपनी रहमत बख्शीश वरताओ, मन दा टिका बख्श दियो, प्रेम भावना शब्द प्रति अतुट भरोसे दी दात बख्शो। साध संगत करो कृपा और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु तेग बहादुर महाराज जी ने अज दे इस 34वें श्लोक दे अंदर उत्तम पुरख विच और सब तो उत्तम श्रेष्ठ उपदेश दिता है। इस श्लोक विच सतगुरां ने उस औखी घाटी दा जिक्र कीता है जिसनू रब दी गुरु दी प्रभु दी मेहर नाल ही लंघिया जा सकदा है, नहीं तां इस बिखम घाटी नू अपनी मत नाल कोई पार नहीं करदा देखिया। मैं फिर बेनती करा, उत्तम पुरख विच उत्तम उपदेश है ते उस बिखम घाटी दा जिक्र कीता है जिस मनुखी मन हर वक्त फसिया रहिंदा है। इस श्लोक दे अमृत अर्थ बचन ने जतन बहुत मैं कर रहे हो, अर्ज कीती हजूर ने उत्तम पुरख विच इस नू उचारण कीता है। जतन दा अर्थ आपां जानने कोशिश, महाराज कहिंदे ने बड़ी कोशिश कीती, बड़े यतन कीते, थोड़ा जानी बहुत शब्द वरत्या। जतन बहुत मैं कर रहे हो, इत्थे मैं शब्द अपने आप नू उत्तम पुरख विच सतगुरां ने ए अमृत बचन कहे। महाराज कहिंदे ने मैं बड़े जतन कर रहे हां, बड़े हीले कीते आ, बड़ी कोशिश कर रहे हां। महाराज किस चीज दी कोशिश? कहन लगे मिट्यो ना मन को मान। मिट्यो दा अर्थ है खत्म होना, मिट्यो ना नहीं मिटिया, नहीं मुकिया। की जी मन को मान, ਜਿਹੜਾ ਸੂਖਸ਼ਮ ਹਉਮੈ ਮਾਨ ਹੰਕਾਰ ਹਉਮੈ ਸਾਡੇ ਅੰਦਰ ਹੈ, ਬੜੇ ਯਤਨ ਕੀਤੇ ਪਰ ਮਨ ਵਿੱਚ ਉੱਠਦੇ ਹੋਏ ਉਹ ਜਿਹੜੇ ਹੰਕਾਰ ਦੇ ਹਉਮੈ ਦੇ ਮਾਨ ਦੇ ਫੁਰਨੇ ਨੇ, ਹੇ ਵਾਹਿਗੁਰੂ ਉਹ ਮੇਰੇ ਮਿਟੇ। ਮੈਂ ਆਪ ਨੂੰ ਅਰਜ਼ ਕੀਤੀ ਅੱਜ ਦੇ ਇਸ ਅੰਮ੍ਰਿਤ ਸ਼ਲੋਕ ਨੂੰ ਅਰਥ ਵਿਚਾਰ ਤਵੱਜੂ ਦੇ ਕੇ ਸਰਵਣ ਕਰਿਓ। ਇਹ ਅਸਲ ਚ ਮੈਂ ਸ਼ਬਦ ਵਰਤਿਆ ਬੜੀ ਬਿਖਮ ਘਾਟੀ ਹੈ, ਅਰਥ ਕਰਦਿਆਂਗੇ ਬਹੁਤ ਸੌਖੇ ਨੇ, ਪਰ ਇਹ ਤਾਂ ਇੰਨੀ ਸੂਖਸ਼ਮ ਡੰਗ ਮਾਰਦੀ ਏ। ਕਈ ਵਾਰੀ ਕਥਾ ਕੀਰਤਨ ਪਾਠ ਵਖਿਆਨ ਲੈਕਚਰ ਸੇਵਾ ਦਾਨ ਪੁੰਨ ਜਿੱਥੇ ਕੋਈ ਵੀ ਔਗਣ ਨਹੀਂ, ਇਹ ਇੰਨਾ ਭੈੜਾ ਫੁਰਨਾ ਹੈ, ਇਹ ਉਹਨਾਂ ਸ਼ੁਭ ਗੁਣਾਂ ਦੇ ਵਿੱਚ ਵੀ ਆਪਣਾ ਡੰਗ ਮਾਰ ਜਾਂਦਾ। ਇਸ ਕਰਕੇ ਮੈਂ ਬੇਨਤੀ ਫਿਰ ਕਰਾਂਗਾ, ਇਸ ਨੂੰ ਤਵੱਜੋ ਦਿਓ। ਯਤਨ ਬਹੁਤ ਮੈਂ ਕਰ ਰਹੇ, ਮੈਂ ਬੜੇ ਯਤਨ ਕੀਤੇ। ਮਿਟਿਓ ਨਾ ਮਨ ਕੋ ਮਾਨ, ਮਨ ਦਾ ਜਿਹੜਾ ਮਾਨ ਹੈ, ਮਨ ਦਾ ਹੰਕਾਰ ਨਹੀਂ ਮਿਟਦਾ ਪਿਆ, ਇਹ ਬੜਾ ਖਤਰਨਾਕ ਹੈ। ਕਿਉਂ ਨਹੀਂ ਮਿਟ ਰਿਹਾ? ਇਸ ਦਾ ਕਾਰਨ ਹੈ, ਗੁਰੂ ਜੀ ਨੇ ਦੱਸ। ਦੇਖੋ ਕਈ ਵਾਰੀ ਈਰਖਾ ਅੰਦਰੋਂ ਚਲੀ ਜਾਂਦੀ, ਨਿੰਦਿਆ ਦੀ ਬਿਰਤੀ ਚਲੀ ਜਾਂਦੀ, ਆ ਕਾਮ ਕ੍ਰੋਧ ਲੋਭ ਮੋਹ ਇਹ ਵੀ ਅੰਦਰੋਂ ਸਫਾਈ ਹੋ ਗਏ, ਇਹਨਾਂ ਕੁਝ ਚਲਾ ਗਿਆ। ਪਰ ਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਜਾਣ ਦੇ ਬਾਵਜੂਦ ਵੀ ਇੱਕ ਬੀਜ ਬਾਕੀ ਰਹਿ ਜਾਂਦਾ ਹੈ, ਜਿਹੜਾ ਸੂਖਸ਼ਮ ਹਉਮੈ ਦਾ, ਤੇ ਉਹ ਕਿਉਂ ਪੈਦਾ ਹੁੰਦਾ ਹੈ? ਜਦੋਂ ਇਹ ਵਾਸ਼ਨਾ ਇਹ ਔਗਣ ਅੰਦਰੋਂ ਚਲੇ ਗਏ ਉਹ ਕਿਉਂ ਪੈਦਾ ਹੁੰਦਾ ਹੈ? ਤੇ ਗੁਰੂ ਤੇਗ ਬਹਾਦਰ ਜੀ ਨੇ ਬੜੀ ਸੂਖਸ਼ਮ ਅਗਲੀ ਗੱਲ ਕਹੀ, ਕਹਿਣ ਲੱਗੇ ਅਸਲ ਚ ਜਿਹੜੀ ਬੁੱਧੀ ਹੈ, ਜਿਹੜੀ ਮਤ ਹੈ, ਜਿਹੜੀ ਬੁੱਧੀ ਭ੍ਰਸ਼ਟ ਜਾਏਗੀ, ਜਿਹਦੀ ਮਤ ਦੁਰਮਤ ਬਣ ਜਾਏਗੀ, ਜਿੱਥੇ ਮਤ ਮੈਲੀ ਹੋਵੇਗੀ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮਨ ਬਿਲਕੁਲ ਸੁਫੁਰਨਿਆਂ ਤੋਂ ਮੁਕਤ ਹੋ ਜਾਏ। ਮੈਲੀ ਬੁੱਧੀ, ਮੈਲੀ ਮਤ, ਦੁਰਮਤ ਜਿਹੜੀ ਹੈ ਉਹਨੇ ਮਨ ਦੇ ਉੱਤੇ ਆਪਣਾ ਕੁੰਡਾ ਰੱਖਿਆ। ਜਦੋਂ ਇਹ ਚੰਗੇ ਕੰਮ ਕਰਦਾ, ਅੰਦਰੋਂ ਔਗਣ ਵੀ ਬਾਹਰ ਕੱਢਦਾ, ਇਹ ਭੈੜੀ ਬੁੱਧੀ, ਦਰਬੁੱਧੀ ਕਹਿ ਲਾ, ਭ੍ਰਸ਼ਟ ਬੁੱਧੀ ਕਹਿ ਲਾ, ਦੁਰਮਤ ਕਹਿ ਲਾ, ਇਹ ਦੁਰਮਤ ਫਿਰ ਉਹਦੇ ਵਿੱਚ ਫੁਰਨਾ ਪੈਦਾ ਕਰ ਦਿੰਦੀ, ਮਨ ਫਿਰ ਹਿੱਲਣ ਲੱਗ ਪੈਂਦਾ। ਹਜ਼ੂਰ ਨੇ ਫਰਮਾਇਆ ਬੜੇ ਯਤਨ ਕੀਤੇ ਪਰ ਨਹੀਂ ਜਾਂਦੀ ਪਈ ਇਹ ਸੂਖਸ਼ਮ ਹਉਮੈ। ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਮਨ ਦਾ ਹੰਕਾਰ ਸੂਖਸ਼ਮ ਹਉਮੈ ਨਹੀਂ ਗਈ, ਤੇ ਇਹਦਾ ਨਾ ਜਾਣ ਦਾ ਕਾਰਨ ਦੁਰਮਤ ਸਿਉ ਨਾਨਕ ਫਦਿਓ, ਦੁਰਮਤ ਭੈੜੀ ਮਤ। ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ, ਹਾਲਾਂਕਿ ਮੇਰੀ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਤਰ ਰੰਚਕ ਮਾਤਰ ਵੀ ਐਸਾ ਕੋਈ ਸੂਖਸ਼ਮ ਫੁਰਨਾ ਹੈ ਹੀ, ਪਰ ਸਾਨੂੰ ਸਮਝਾਉਣ ਨੂੰ ਕਹਿ ਰਹੇ ਨੇ ਭਾਈ ਸਿੱਖੋ ਕਿ ਅੱਜ ਦੇ ਇਸ ਬਚਨ ਨੂੰ ਸੁਣੋ, ਬੜਾ ਸੂਖਸ਼ਮ ਜੇ, ਇਹ ਖੇਡ ਕਿਉਂ ਨਹੀਂ ਟਿਕਦਾ ਪਿਆ ਅੰਦਰ ਵਾਲਾ? ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ। ਦੁਰਮਤ ਦੇ ਵਿੱਚ ਹਜ਼ੂਰ ਕਹਿੰਦੇ ਅਸੀਂ ਫਸ ਗਏ ਹਾਂ, ਫਦਿਓ ਦਰ ਤੇ ਫਸ ਗਏ, ਉਲਝ ਗਏ। ਹੁਣ ਤੀਸਰੀ ਜਿਹੜੀ ਗੱਲ ਕੀਤੀ ਇਹਨੂੰ ਧਿਆਨ ਦੇ ਕੇ ਸੁਣਿਓ, ਦੁਰਮਤ ਵਿੱਚ ਫਸ ਗਏ ਹਾਂ, ਦੁਰਮਤ ਜਿਹੜੀ ਉਹ ਮਨ ਉੱਤੇ ਅਸਰ ਪਾਉਂਦੀ ਹੈ, ਮਨ ਅੰਦਰੋਂ ਫਿਰ ਸੂਖਸ਼ਮ ਫੁਰਨੇ ਹਉਮੈ ਦੇ ਪੈਦਾ ਕਰਨ ਲੱਗ ਪੈਂਦਾ ਹੈ, ਤੇ ਗੁਰੂ ਜੀ ਕਹਿੰਦੇ ਇਹਦਾ ਇਲਾਜ ਮੇਰੇ ਯਤਨ ਕੋਈ ਨਹੀਂ ਕੰਮ ਆਏ, ਕਿਉਂਕਿ ਬਚਨ ਕਹਿ ਯਤਨ ਬਹੁਤ ਮੈਂ ਕਰ ਰਹੀ ਹੂੰ। ਇਹਦੇ ਅਰਥ ਅੱਜ ਥੋੜਾ ਜਿਹਾ ਸਮਾਂ ਟੇਕ ਕੇ ਮੈਂ ਕਰਨਾ ਚਾਹੁੰਦਾ ਸਾਂ, ਕਿਉਂਕਿ ਅਰਥ ਸਤਿਗੁਰਾਂ ਨੇ ਬੜੇ ਗਹਿਰੇ ਰੱਖੇ। ਕਹਿੰਦੇ ਨੇ ਮੈਂ ਯਤਨ ਕੀਤੇ ਪਰ ਉਹ ਕੰਮ ਨਹੀਂ ਆ ਰਹੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਕਿਉਂ ਨਹੀਂ ਮਿਟਿਆ? ਦੁਰਮਤ ਸਿਉ ਨਾਨਕ ਫਦਿਓ, ਭੈਰੀ ਮਤ ਦੁਰਮਤ ਵਿੱਚ ਅੰਦਰ ਵਸ ਗਿਆ। ਤੇ ਅੱਗੇ ਸਤਿਗੁਰੂ ਕਹਿੰਦੇ ਨੇ ਬਸ ਮੇਰੇ ਯਤਨ ਕੰਮ ਨਹੀਂ ਆ ਰਹੇ, ਵਾਹਿਗੁਰੂ ਜੀ ਕਿਰਪਾ ਕਰੋ, ਰਾਖ ਲਿਹੋ ਭਗਵਾਨ, ਪਰਮੇਸ਼ਵਰ, ਭਗਵਾਨ, ਵਾਹਿਗੁਰੂ, ਪ੍ਰਭੂ ਜੀ, ਮੇਰੇ ਯਤਨ ਸਾਰੇ ਧਰੇ ਤਰਾਏ ਰਹਿ ਗਏ, ਦੁਰਮਤ ਵਿੱਚ ਮੇਰਾ ਅੰਦਰ ਫਸ ਚੁੱਕਾ, ਮਨ ਉਹਦੇ ਕਾਬੂ ਆ ਚੁੱਕਾ, ਹੁਣ ਇੱਕ ਕਿਰਪਾ ਕਰੋ, ਮੇਰਾ ਯਤਨ ਕੋਈ ਕੰਮ ਨਹੀਂ ਆਉਣਾ, ਤੁਸੀਂ ਮਿਹਰ ਕਰਕੇ ਮੈਨੂੰ ਰੱਖ ਲਓ। ਤੇ ਇਹ ਸਤਿਗੁਰੂ ਨੇ ਅਰਦਾਸ ਕੀਤੀ ਤੇ ਉੱਤਮ ਪੁਰਖ ਵਿੱਚ ਕਿਹਾ ਤੇ ਸਮਝਾਇਆ ਸਾਨੂੰ ਹੈ ਕਿ ਇਹ ਇਨਸਾਨੋ, ਇਸ ਬਰੀਕ ਹਉਮੈ ਨੂੰ ਤੁਸੀਂ ਦੇਖੋ। ਹੁਣ ਇਹਦੀ ਥੋੜੀ ਜਿਹੀ ਵਿਆਖਿਆ ਮੈਂ ਕਰਾਂਗਾ। ਸ਼ੁਰੂਆਤ ਮੈਂ ਕਰ ਲੱਗੇ ਤੋਂ ਨਹੀਂ ਕਿ ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਅਸੀਂ ਸ਼ੁਰੂਆਤ ਉੱਥੋਂ ਕਰੀਏ, ਜੜ ਹੈ ਜਿਹੜੀ ਉਹ ਜੜ ਹੈ ਦੁਰਮਤ ਸਿਉ ਨਾਨਕ ਫਦਿਓ। ਪਿਛਲੇ ਦਿਨ ਵੀ ਦਾਸ ਨੇ ਅੰਤਹ ਕਰਨ ਬਾਰੇ ਬੇਨਤੀ ਕੀਤੀ ਤੇ ਉਸ ਦਿਨ ਮੈਂ ਆਪ ਜੀ ਨੂੰ ਇੱਕ ਬੇਨਤੀ ਇਹ ਵੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਦੁਰਮਤ ਵਾਲਾ ਸ਼ਬਦ ਆਏਗਾ ਫਿਰ ਇਸ ਨੂੰ ਵਿਸਤਾਰ ਸਹਿਤ ਆਪਾਂ ਬਚਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮਤ, ਸੁਮਤ, ਕੁਮਤ, ਗੁਰਮਤ, ਮਨ ਮਤ, ਦੁਰਮਤ, ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਕੁਬੁੱਧੀ, ਬੁੱਧੀ, ਅਹੰਗ ਬੁੱਧ, ਬਾਲ ਬੁੱਧ, ਚੰਚਲ ਬੁੱਧ, ਇਹਨਾਂ ਦਾ ਜ਼ਿਕਰ ਵੀ ਕੀਤਾ ਹੈ। ਸਿਰਫ ਥੋੜੀ ਜਿਹੀ ਇੱਕ ਬੇਨਤੀ ਹੈ ਕਿ ਅਸਲ ਚ ਦੁਰਮਤ ਵਿੱਚ ਫਸਿਆ ਮਨ, ਸਭ ਕੁਝ ਚਲਾ ਗਿਆ ਪਰ ਫੁਰਨੇ ਫਿਰ ਨਹੀਂ ਜਾਂਦੇ ਪਏ ਅਹੰਕਾਰ ਦੇ। ਥੋੜਾ ਜਿਹਾ ਇਹਨੂੰ ਸਮਝਣ ਵਾਸਤੇ ਮੈਂ ਉਸ ਦਿਨ ਕਿਹਾ ਸੀ ਜੀ, ਇਹਨੂੰ ਫਿਰ ਰਿਪੀਟ ਮੈਂ ਕਰਾਂਗਾ, ਆਪ ਜੀ ਧਿਆਨ ਦੇ ਕੇ ਸੁਣਿਓ। ਮਹਾਰਾਜ ਕਹਿੰਦੇ ਆ ਚਾਰ ਗੱਲਾਂ ਸੀ ਕਹੀਆਂ ਸਮੁੱਦਨ ਕਿ ਅੰਤਹਿ ਕਰਨ ਵਿੱਚ ਮਨ, ਬੁੱਧ, ਚਿੱਤ ਤੇ ਹੰਕਾਰ ਹੈ। ਸਤਿਗੁਰਾਂ ਨੇ ਇਹਦਾ ਜ਼ਿਕਰ ਸਰਮਖੰਡ ਦੀ ਬਾਣੀ ਵਿੱਚ ਕੀਤਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉੱਥੇ ਦਾਸ ਨੇ ਅਰਜ਼ ਕੀਤੀ, ਭਾਈ ਕਾਨ ਸਿੰਘ ਉਹਨਾਂ ਨੇ ਸੁਰਤ ਦਾ ਅਰਥ ਚਿੱਤ ਨਾਲ ਕੀਤਾ ਸੀ, ਮਤ ਦਾ ਅਰਥ ਮਮਤਵ ਨਾਲ ਕੀਤਾ ਸੀ, ਮੈਂ ਮੇਰੀ ਹੰਕਾਰ। ਪਰ ਅਸਲ ਚ ਕੀ ਹੈ ਕਿ ਜੋ ਅੰਤਹਿ ਕਰਨ ਦੀ ਗੱਲ ਕੀਤੀ ਉਸ ਵਿੱਚ ਸਾਡਾ ਮਨ ਜਿਹੜਾ ਹੈ ਇਹਦਾ ਕੋਈ ਆਕਾਰ ਨਹੀਂ, ਇਹ ਦਿਸਦਾ ਨਹੀਂ, ਬਿਲਕੁਲ ਨਜ਼ਰ ਨਹੀਂ ਆਉਂਦਾ। ਫਿਰ ਬੇਨਤੀ, ਭਾਵੇਂ ਕਈ ਸੱਜਣ ਮਾਇੰਡ ਦਾ ਅਰਥ ਬ੍ਰੇਨ ਨਾਲ ਕਰਦੇ ਆ ਪਰ ਗੁਰਮਤ ਨੇ ਮਾਇੰਡ ਦਾ ਅਰਥ ਬ੍ਰੇਨ ਨਾਲ ਨਹੀਂ ਕੀਤਾ। ਹਾਲਾਂਕਿ ਕਈ ਸ਼ਬਦ ਬਾਣੀ ਨੇ ਅਦ੍ਰਿਸ਼ਟ ਵਾਸਤੇ ਦ੍ਰਿਸ਼ਟਮਾਨ ਵੀ ਵਰਤੇ, ਜਿਵੇਂ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾਂ, ਤੇ ਲੋਕੀ ਤਾਂ ਹਾਰਟ ਨੂੰ ਓਪਰੇਟ ਕਰਾਉਂਦੇ ਪਏ ਅੱਜ। ਮਹਾਰਾਜ ਨੇ ਦ੍ਰਿਸ਼ਟਮਾਨ ਦਾ ਜ਼ਿਕਰ ਕੀਤਾ, ਦਿਲ ਜ਼ਰੂਰ ਕਿਹਾ ਪਰ ਫਿਰ ਵੀ ਇਸ ਦਿਲ ਤੋਂ ਅੱਗੇ ਉਹ ਅਦ੍ਰਿਸ਼ਟ ਹੈ ਜਿਹਦੇ ਵਿੱਚ ਉਹਦਾ ਉਹ ਨਿਵਾਸ ਹੈ। ਹਜ਼ੂਰ ਨੇ ਇੱਥੇ ਬਖਸ਼ਿਸ਼ ਜਿਹੜੀ ਕੀਤੀ, ਅਸਲ ਚ ਮਨ ਕੀ ਹੈ, ਅਦ੍ਰਿਸ਼ਟ ਹੈ, ਬਿਲਕੁਲ ਨਹੀਂ ਦਿਸਦਾ ਤੇ ਦ੍ਰਿਸ਼ਟਮਾਨ ਤੇ ਕਾਬੂ ਪਾਈ ਬੈਠਾ ਹੈ। ਇਸ ਬੋਡੀ ਜਿਹੜੀ ਹੈ ਇਹਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਪਿਛਲੇ ਦਿਨੀ ਮੈਂ ਸ਼ਾਇਦ ਅਰਜ਼ ਕੀਤੀ ਹੋਵੇ, ਥੋੜੀ ਜਿਹੀ ਰਿਪੀਟ ਹੋਵੇ ਤੇ ਬਖਸ਼ ਦਿਓ, ਪੂਰੀ ਬੋਡੀ ਵਿੱਚ ਮਨ ਸਮਾਇਆ ਹੋਇਆ ਪਰ ਨਜ਼ਰ ਕੋਈ ਨਹੀਂ ਹੁੰਦਾ। ਜੇ ਇਹ ਕਿਤੇ ਪਾਰਟ ਦਿਸਦਾ ਹੁੰਦਾ, ਮੰਨ ਲਓ ਇਸ ਬੋਡੀ ਦਾ ਇੰਟਰਨਲ ਪਾਰਟ ਵੀ ਹੁੰਦਾ, ਅੰਦਰ ਵਾਲਾ ਕੋਈ ਅੰਗ ਹੁੰਦਾ, ਤੇ ਅੱਜ ਜਿੰਨੀ ਕੁ ਖੋਜ ਸਾਇੰਸ ਕਰ ਚੁੱਕੀ ਹੈ ਤੇ ਕਿਹਾ ਜਾਣਾ ਸੀ ਵੀ ਅਸੀਂ ਬਹੁਤ ਵਧੀਆ ਦਵਾਈ ਤਿਆਰ ਕਰ ਲਈਏ। ਜਿਹੜੇ ਬੰਦੇ ਦਾ ਮਨ ਭਟਕਦਾ ਹੈ, ਜਿਸ ਬੰਦੇ ਦਾ ਮਨ ਮੈਲਾ ਹੈ, ਜਿਸ ਬੰਦੇ ਦਾ ਮਨ ਚੰਚਲ ਹੈ, ਉਹਦੀ ਆਹ ਦਵਾਈ ਬਣ ਚੁੱਕੀ ਹੈ, ਆਹ ਦਵਾਈ ਖਾਣੀ ਸ਼ੁਰੂ ਕਰਦਾ ਤੇ ਆਪਣੇ ਆਪ ਮਨ ਸਾਫ਼ ਹੋ ਜਾਏਗਾ। ਨਹੀਂ ਪਿਆਰਿਓ, ਦਿਸਦਾ ਨਹੀਂ। ਪਰ ਅਗਲੀ ਗੱਲ, ਨਾ ਤਾਂ ਇਹਦੇ ਤੋਂ ਬਿਨਾਂ ਪਦਾਰਥ ਕਮਾਇਆ ਜਾਂਦਾ ਹੈ, ਨਾ ਇਹਦੇ ਤੋਂ ਬਿਨਾਂ ਪਰਮਾਰਥ ਕਮਾਇਆ ਜਾਂਦਾ ਹੈ। ਇਹਨੂੰ ਛੱਡ ਕੇ ਵੀ ਕੰਮ ਨਹੀਂ ਚੱਲਦਾ, ਇਹਨੂੰ ਛੱਡ ਕੇ ਕਹੀਏ ਵੀ ਸਾਡਾ ਕੰਮ ਚੱਲ ਜਾਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਦੁਨਿਆਵੀ ਵੀ ਕੋਈ ਤਾਲੀਮ ਲੈਣੀ ਹੈ ਤੇ ਮਨ ਨੂੰ ਉਹਦੇ ਉੱਤੇ ਕੇਂਦਰਿਤ ਕਰਨਾ ਪਏਗਾ, ਜੇ ਰੂਹਾਨੀਅਤ ਵਾਲੇ ਪਾਸੇ ਚੱਲਣਾ ਤੇ ਮਨ ਨੂੰ ਉਹਦੇ ਤੇ ਵੀ ਕੇਂਦਰਿਤ ਕਰਨਾ ਪਏਗਾ। ਸੰਸਾਰ ਵਿੱਚ ਵੀ ਇਹਦੀ ਇਕਾਗਰਤਾ ਚੱਲੇਗੀ ਤੇ ਕਰਤਾਰ ਦੇ ਘਰ ਵਿੱਚ ਤਾਂ ਚੱਲਣੀ ਹੀ ਚੱਲਣੀ ਹੈ। ਇਸੇ ਕਰਕੇ ਗੁਰਬਾਣੀ ਨੇ ਕਿਹਾ ਮੰਮਾ ਮਨਸੂ ਕਾਜ ਹੈ, ਇਹਦੇ ਤੋਂ ਬਿਨਾਂ ਕੰਮ ਨਹੀਂ ਚੱਲਣਾ, ਨਾ ਸੰਸਾਰ ਦਾ ਨਾ ਨਿਰੰਕਾਰ ਵਾਲੇ ਪਾਸੇ, ਇਹਦੇ ਤੋਂ ਬਿਨਾਂ ਤੂੰ ਇੱਕ ਕਦਮ ਨਹੀਂ ਚੱਲ ਸਕਦਾ। ਮੰਮਾ ਮਨਸੂ ਕਾਜ ਹੈ, ਮਨ ਸਾਧੇ ਸਿੱਧ ਹੋਏ। ਯਾਦ ਰੱਖਿਓ ਆਪਣਾ ਅੱਜ ਵਿਸ਼ਾ ਹੈ, ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਮੰਮਾ ਮਨਸੂ ਕਾਜ ਹੈ। ਕਬੀਰ ਜੀ ਕਹਿੰਦੇ ਸਾਰੇ ਕੰਮ ਤਾਂ ਇਸ ਮਨ ਦੇ ਨਾਲ, ਮੰਮਾ ਮਨਸੂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੂ ਕਹਿ ਕਬੀਰਾ ਮਨਸਾ ਮਿਲਿਆ ਨਾ ਕੋਈ। ਵਾਹਿਗੁਰੂ ਨੂੰ ਫਿਰ ਸੁਣੋ, ਕਹਿੰਦੇ ਮਨ ਵਰਗਾ ਕੋਈ ਨਹੀਂ ਮਿਲਿਆ, ਮਨਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਜਦੋਂ ਮਾਇਆ ਵਾਲੇ ਪਾਸੇ ਜਾਂਦਾ ਸ਼ਕਤੀ ਦਾ ਰੂਪ ਹੋ ਜਾਂਦਾ। ਇਹ ਮਨ ਸੀਓ, ਜਦੋਂ ਸੀਓ ਦਰਤ ਸ਼ਿਵ ਕਲਿਆਣ ਰੂਪ ਪਰਮਾਤਮਾ, ਜਦੋਂ ਇਹ ਪ੍ਰਭੂ ਵਾਲੇ ਪਾਸੇ ਨੂੰ ਚੱਲਦਾ ਤੇ ਸੱਚੀ ਮੁੱਚੀ ਸ਼ਿਵ ਰੂਪ ਹੋ ਜਾਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਜਦੋਂ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਪ੍ਰਵਿਰਤ ਹੁੰਦਾ ਹੈ ਤੇ ਇੱਕ ਇੱਕ ਅੰਗ ਵਿੱਚ ਵਰਤਦਾ ਪਿਆ। ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਉਨ ਮਨੀ ਅਵਸਥਾ ਇਸ ਇੰਦਰੀਆਂ ਦੇ ਰਸ ਤੋਂ ਉੱਪਰ ਉੱਠ ਕੇ, ਇਹ ਮਨ ਲੈ ਜੋ ਉਨ ਮਨ ਰਹੇ, तो तीन लोग की बातें कहे। महाराज कहने वे तिना लोगों दया गल्ला बंदा सुना है, मन विच ओ ज्ञान आ जाता है, अदृष्ट संसार दियां बातां भी कर लग पैंदा है। मेरे कहन तो मुराद मन तो बिना सरना नहीं। इसे करके आप जदों पाठ करदे, जिहड़े सज्जन गुरु ग्रंथ साहिब दा सहज पाठ करदे, मन नूं इन्ना किते लाड कीता जिवें एक बच्चे नूं नहीं संभालीदा, इसे तरह गुरु ने किते चिड़किया, किते लाड कीता, किते प्यार कीता। मैं कई वारी सोचना किते महाराज कहिंदे ने ए मन रूड़े रंगले तू सच्चा रंग चढ़ाए, रूड़े रंगले वो प्यारे मना, ए मन रूड़े रंगले तू सच्चा रंग चढ़ाए, रूड़ी बाणी जे रपे ना यो रंग लहे ना जाए। वो प्यारे मना रूड़े मना रूड़ी बाणी, वेखो किड्डी वड्डी तुलना दित्ती, बाणी नूं भी रूड़ी क्या ते मन लई भी वरत्या। वो प्यारे मना जे तू प्यारी बाणी नाल जुड़ जाए ये रंग कदी उतरेगा नहीं, ये शब्द वरत्या। दूजे पासे कि तेनूं क्या ए मन प्यारे आ तू सदा सच संभाले, किड्डा प्यारा शब्द के। किते महाराज जी ने कहा मन प्यारिया जियो मित्रा, प्यारिया क्या नाल मित्र क्या, किते शब्द वरत्या ए मन मेरिया ओ मेरिया मना। पर याद रखो जद तंग कर लगा उदो फिर गुरु ने कहा सुन मन अंधे कुत्ते कूड़िया, ये शब्द वरत्या। ए मन चंचला चतुराई किने ना पाया, एतो तक शब्द वरत्या मन खुटर तेरा नहीं विश्वास, तू महा उदमादा खोतिया तेरा कोई भरोसा नहीं। मेरे कहन तो मुराद ये वक् वक् अवस्थावां, पर मन की गल जो आप करने, मैं पिछले दिन भी कहा तुसी बाणी सुन सकने हैं, कीर्तन सुन सकने हैं, साखी सुन सकने हैं, गल्ला सुन सकने हैं, पर जदो एदी अपनी गल चलती है बहु गिनती च ये इन्नी चलाकी वरदा है, ये कहिंदा तू बहु गुरुद्वारे दे अंदर आप बाहर घूम फिर के आने, गुरुद्वारे की गल छो, उठा लेंदा सवेरे शरीर कहिंदा फाड़ो गुटका नितनम का जिहड़ी अज गुरु जी ने गल कही, काबू नहीं आंदा, कहिंदा भी चल उठ उठ भी लिया, इशनान भी कर लिया, गुटका साहिब पकड़ लिया, इन्नी चलाकी करदा ये सारे बाजार बुरू दुकाना उहदे घूम घूम के फिर दोबारा आ जांदा। उन्ने चिर नूं आके पुछदा कीती चुट्टी नाल जपजीत साहिब पूरा हो गया, मैं आप नूं बेनती करा जी बड़ी एक समस्या है मन दी, पर यह बख्शिश तो बिना काबू नहीं होता। फिर आप उस विषय ते आउने, मन को मान दुरमत दो शब्द ने अज हुण यह मन जेड़ा है ये फुरने पैदा करदा है। थॉटी तो हर चीज नूं अगे प्रैक्टिकल तौर ते बन रहे, उंज वैसे जे सच पुछो ते जेड़ा दृष्ट मान संसार ये भी ख्याल चो निकलिया है, ये भी एक थॉट चो निकलिया है, जिन्हों गुरु साहब ने जपजी साहब च कहा कि कीता पछाओ एको कवाओ तिस्ते होए लख दरियाओ, एको कवाओ उत्पत परले शब्दे होवे, उत्पत परलो शब्दे होवे, ये ख्याल विचों निकलिया। मन ख्याल पैदा करदा है, चंगे भी करदा मंदे भी करदा लगातार, परिवार प्रति भी संसार प्रति भी, क्योंकि एदा काम निरंतर फुरने बढ़ाई जाने। बेनती सुनियो क्यों क्या भी बाकी छुट गया, काम छुट गया, क्रोध छुट गया, मोह छुट गया, निंदा छुट गई, ईरखा छुट गई, कहिंदे ने एक औखी घाटी अखीर ते रह गई, ओ ए रह गई मन सब कुछ छड गया पर मां नहीं ने छड्या, जिहड़ी सूक्ष्म कौमे सी ओ नहीं छड्डी, ओ ओहदे च फसिया। मैं अर्ज जिहड़ी कर लगा क्यों ओहदे च फसिया, ओहदा कारण दुरमत। हुण गुरु साहिब जी की कहिंदे आ कि मन ख्याल पैदा करदा, फुरने पैदा करदा, थॉट पैदा करदा, चंगे मन दे सारे ते काबू नहीं हुंदा छेती। हुण कई वारी इन्ने भैड़े फुरने पैदा करदा है ओहदे उत्ते मत है, क्यों क्या दुरमत। मैं एक बेनती करा, असी रोज अरदास करने सिखां दा मन नीवा मत उच्ची, उत्ते फिर पता की कह मत पादा राखा आप वाहिगुरु, मन नीवा मत उच्ची, उच्ची मत होवेगी ते मन च मान नहीं पैदा होवेगा। जे मन उच्चा हो जाएगा मत नीवी हो जाएगी। प्यारे हो उच्ची मत जेड़ी है ओ परमार्थ वल जांदी है, नीवी मत जेड़ी ओ पदार्थ वल जांदी है, उच्ची मत जेड़ी ओ लिव वल लैके जांदी है ते नीवी मत जेड़ी ओ धात वल लैके जांदी पदार्थां वल, उच्ची मत जेड़ी है ओ मन दे टिका नूं बणांदी है ते नीवी मत जदों हो जांदी प्यारे ओ मन दा खिंडा बणांदी है। हुण इत्थे शब्द वरत्या कि मन नीवा मत उच्ची, ਬੜੇ ਮੈਂ ਸਰਲ ਸ਼ਬਦਾਂ ਚ ਕਹਾਂਗਾ, ਗੁਰਮੁਖੋ ਉਕਤਾਇਓ ਨਾ, ਜੇ ਸਮਝ ਨਾ ਪਏ ਫਿਰ ਵੀ ਜ਼ੋਰ ਦਿਆ ਜਿਸ ਗੱਲ ਦਾ, ਬੜਾ ਬੇਰਸਾ ਜਿਹਾ ਲੱਗੇਗਾ। ਮੈਂ ਕੱਲ ਵੀ ਕਿਹਾ ਕਿ ਜਦੋਂ ਮਨ ਵੱਲ ਝਾਤੀ ਮਾਰਨ ਲੱਗ ਪਾਂਗੇ ਫਿਰ ਦੂਜੀਆਂ ਗੱਲਾਂ ਚੰਗੀਆਂ ਨਹੀਂ ਲੱਗਣੀਆਂ। ਇੱਥੇ ਹਜ਼ੂਰ ਨੇ ਕੀ ਕਿਹਾ, ਮਨ ਫੁਰਨੇ ਪੈਦਾ ਕਰਦਾ ਹੈ, ਤੇ ਮਤ ਜਾਂ ਬੁੱਧੀ ਕਹੋ, ਇਹਨੂੰ ਕਹਿੰਦੇ ਨਿਰੀਖਣ ਕਰਨ ਵਾਲੀ ਸ਼ਕਤੀ, ਜਿਹੜੀ ਪੜਚੋਲ ਕਰਦੀ ਏ, ਜਿਹੜੀ ਵਹਿੰਦੀ ਪਈ ਏ ਮਨ ਕੀ ਕਰ ਰਿਹਾ। ਜਦੋਂ ਮਨ ਖਿਆਲ ਪੈਦਾ ਕਰਦਾ ਤੇ ਬੁੱਧੀ ਉਹਦਾ ਨਿਰੀਖਣ ਕਰਦੀ, ਬੁੱਧੀ ਉਹਦੀ ਪੜਚੋਲ ਕਰਦੀ, ਤੇ ਜੇ ਬੁੱਧੀ ਹੋਵੇ ਚੰਗੀ, ਮਤ ਹੋਵੇ ਉੱਚੀ ਨਿਰਮਲ ਹੋਵੇ, ਉਹਦੇ ਉੱਤੇ ਗੁਰੂ ਦੇ ਸ਼ਬਦ ਦੀ ਕਿਰਪਾ ਹੋਵੇ, ਉਹ ਮਤ ਜਿਹੜੀ ਹੈ ਗੰਦੇ ਤੋਂ ਗੰਦੇ ਮਨ ਦੇ ਫੁਰਨੇ ਨੂੰ ਕਰਮ ਰੂਪ ਵਿੱਚ ਬਾਹਰ ਆਉਣ ਹੀ ਨਹੀਂ ਦਿੰਦੀ, ਉਸੇ ਵੇਲੇ ਅੰਦਰ ਖਤਮ ਕਰ ਦੇਗੀ। ਇਸੇ ਕਰਕੇ ਗੁਰਬਾਣੀ ਵਿੱਚ ਜਿੱਥੇ ਨਾਮ ਮੰਗਿਆ, ਸਿਮਰਨ ਮੰਗਿਆ, ਪ੍ਰੀਤ ਮੰਗੀ, ਉੱਥੇ ਸਤਿਗੁਰਾਂ ਨੇ ਬਾਣੀ ਵਿੱਚ ਸਬੁੱਧੀ ਵਾਸਤੇ ਵੀ ਅਰਦਾਸਾਂ ਕੀਤੀਆਂ। ਸ਼ਾਮਤ ਦੇਹੋ ਦਇਆਲ ਪ੍ਰਭ ਜਿਤ ਤੁਬੈ ਅਰਾਧਾ, ਇਹ ਮਹਾਰਾਜ ਨੇ ਸ਼ਬਦ ਵਰਤੇ ਬਾਣੀ ਚ, ਸਾਨੂੰ ਸਮਤ ਦਿਓ। ਹੁਣ ਹੋਇਆ ਕਿ ਉਸ ਮਨ ਨੇ ਫੁਰਨਾ ਪੈਦਾ ਕੀਤਾ, ਬੁੱਧੀ ਨਿਗਰਾਨੀ ਕਰਦੀ ਏ, ਤੇ ਮਨ ਇੰਨਾ ਭੈੜਾ, ਇਹ ਇੰਦਰੀਆਂ ਵਿੱਚ ਪ੍ਰਵਿਰਤ, ਕਈ ਵਾਰੀ ਗੰਦੇ ਤੋਂ ਗੰਦਾ, ਮਾੜੇ ਤੋਂ ਮਾੜਾ ਫੁਰਨਾ ਪੈਦਾ ਕਰਦਾ ਹੈ, ਤੇ ਜਦੋਂ ਮਤ ਨਿਰਮਲ ਅੱਗੋਂ ਚਪੇੜ ਮਾਰਦੀ, ਚੰਡ ਮਾਰਦੀ, ਚੱਲ ਪਿਛਾਂ ਇਹ ਕਿਹੜੇ ਫੁਰਨੇ ਬਣਾਉਣਾ ਪਿਆ, ਤੂੰ ਤੇ ਗੁਰੂ ਕਾ ਸਿੱਖ ਹੈ, ਤੂੰ ਇਹ ਸ਼ਬਦ ਪੜਿਆ, ਤੇਰਾ ਬਾਬਾ ਨਾਨਕ ਮੁਰਸ਼ਦ ਹੈ, ਮੇਰੇ ਉੱਤੇ ਉਹਦਾ ਪਹਿਰਾ ਹੈ। ਪਿਆਰੇ, ਇੱਕੋ ਦਮ ਮਤ ਉਹਨੂੰ ਪਿੱਛੇ ਲੈ ਜਾਏਗੀ। ਜੇ ਮਤ ਮੈਲੀ ਹੋਵੇ, ਹਰ ਫੁਰਨੇ ਨੂੰ ਕਰਮ ਬਣਾਉਣ ਚ ਪ੍ਰੇਰਨਾ ਦੇਗੀ, ਇਹਨੂੰ ਅੱਗੇ ਤੋਰੇਗੀ। ਮੈਨੂੰ ਇਹ ਥੋੜਾ ਜਿਹਾ ਸਮਝ ਆਉਣ ਲਈ ਆਪਣੇ ਮਨ ਨੂੰ ਮੈਂ ਇੱਕ ਉਦਾਹਰਨ ਦੇਣਾ ਵਾ, ਸੌਖੀ ਸਮਝ ਪੈ ਜਾਏਗੀ। ਮਨ ਮਤ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਮੰਨ ਲਓ ਆਪ ਕਿਸੇ ਦਫ਼ਤਰ ਵਿੱਚ ਕੰਮ ਕਰਾਉਣ ਵਾਸਤੇ ਜਾਂਦੇ, ਫਾਈਲ ਥੱਲੇ ਜਿਹੜਾ ਕੰਮ ਕਰ ਰਿਹਾ ਕਲਰਕ ਉਹਨੇ ਤਿਆਰ ਕਰ ਦਿੱਤੀ, ਉਹਦੇ ਨਾਲ ਆਪ ਗੰਢ ਸੰਢ ਹੋ ਗਈ ਬੰਦੇ ਦੀ, ਕੰਮ ਗਲਤ ਕਰਾਉਣ ਜਾ ਰਿਹਾ, ਉਹਨੇ ਫਾਈਲ ਤਿਆਰ ਕਰ ਦਿੱਤੀ, ਤੇ ਜੇ ਕਲਰਕ ਦਾ ਸੰਬੰਧ ਉੱਚੇ ਅਫਸਰ ਨਾਲ ਜਿਹਨੇ ਸਾਈਨ ਕਰਨਾ ਹੈ ਉਹ ਵੀ ਭ੍ਰਸ਼ਟ ਹੈ, ਦੋਨੋਂ ਮਿਲੇ ਹੋਏ ਆ, ਤੇ ਉਹ ਇੱਕੋ ਦਮ ਕਹੇਗਾ ਸਾਹਿਬ ਜੀ ਇਹ ਕਰੋ ਕਿਰਪਾ, ਲਾ ਕਰੋ ਫਾਈਲ ਉੱਤੇ ਸਾਈਨ ਕਰੋ, ਉਹ ਇਸ਼ਾਰੇ ਚ ਹੀ ਸਮਝ ਜਾਂਦਾ, ਉਹ ਸਾਈਨ ਕਰ ਦੇਗਾ, ਬਿਲਕੁਲ ਨਹੀਂ ਦੇਖਦਾ, ਉਹ ਪੇਜ ਕੱਢ ਕੇ ਰੱਖਦਾ ਜੀ ਇੱਥੇ ਕਰ ਦਿਓ, ਉਹ ਨਾਲ ਨਾਲ ਕਰੀ ਜਾਂਦਾ। ਪਰ ਪਿਆਰੇ, ਉਹ ਜੇ ਕਲਰਕ ਹੋਵੇ ਭ੍ਰਸ਼ਟ, ਤੇ ਉੱਪਰ ਵਾਲਾ ਆਫਿਸਰ ਹੋਵੇ ਇਮਾਨਦਾਰ, ਥੱਲੇ ਭਾਵੇਂ ਉਹ ਗੜਸੜ ਕਰ ਲਏ, ਜਦੋਂ ਫਾਈਲ ਲੈ ਕੇ ਜਾਏਗਾ ਉਹ ਕਹੇਗਾ ਵੀ ਇੱਥੇ ਰੱਖ ਜਾ, ਮੈਨੂੰ ਧਿਆਨ ਨਾਲ ਪੜਾਂਗਾ, ਵਾਚਾਂਗਾ, ਫਿਰ ਮੈਂ ਦੇਖਾਂਗਾ ਮੈਂ ਸਾਈਨ ਕਰਨੇ ਨੇ ਕਿ ਨਹੀਂ। ਜੇ ਮੰਨ ਲਓ ਥੱਲੇ ਵਾਲੇ ਨੇ ਬੇਈਮਾਨੀ ਕੀਤੀ ਹੋਵੇ, ਆਫਿਸਰ ਮਰਜ ਕੀਤੀ, ਸਾਈਨ ਕਰਨ ਵਾਲਾ ਇਮਾਨਦਾਰ ਹੋਵੇ, ਉਹ ਫਾਈਲ ਵਾਪਸ ਭੇਜ ਦੇਗਾ, ਕਹਿੰਦਾ ਖਬਰਦਾਰ ਤੂੰ ਮੇਰੇ ਤੋਂ ਗਲਤ ਕੰਮ ਕਰਾਨੇ। ਚੇਤੇ ਰੱਖਿਓ, ਮਨ ਫਾਈਲ ਤਿਆਰ ਕਰਦਾ, ਮਤ ਨੇ ਸਾਈਨ ਕਰਨਾ ਤੇ ਪ੍ਰੈਕਟੀਕਲ ਚੱਲਣਾ। ਜੇ ਮਤ ਮੈਲੀ ਹੋਵੇਗੀ ਤੇ ਮਨ ਦੇ ਹਰ ਫੁਰਨੇ ਦੇ ਉੱਤੇ ਘੁੱਗੀ ਮਾਰੀ ਜਾਏਗੀ, ਸਾਈਨ ਕਰੇਗੀ। ਜੇ ਮਤ ਗੁਰੂ ਦੀ ਦਿੱਤੀ ਹੋਈ ਨਿਰਮਲ ਹੋਵੇਗੀ ਤੇ ਮਨ ਜਿੰਨੇ ਮਰਜ਼ੀ ਪੇਪਰ ਤਿਆਰ ਕਰਦਾ ਫੁਰਨਿਆਂ ਦੇ, ਮਤ ਪਿਛਾ ਮੋੜੀ ਜਾਏਗੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ।

ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਆਪਾਂ ਨੂੰ ਮਾਣ ਇਸ ਗੱਲ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਮੰਦਰਾਂ ਵਿੱਚ ਪੁਜਾਰੀਆਂ ਨੇ ਵੀ ਪੂਜਿਆ ਤੇ ਮੱਕੇ ਵਿੱਚ ਮੌਲਵੀਆਂ ਨੇ ਪੂਜਿਆ। ਸਭ ਤੋਂ ਵੱਡੀ ਗੱਲ, 300-300 ਸਾਲ ਦੀ ਉਮਰ ਦੇ ਜੋਗੀ ਜਿਨ੍ਹਾਂ ਕੋਲ ਇੰਨੀਆਂ ਕਰਾਮਾਤਾਂ ਹੋਣ, ਰਿਧੀਆਂ ਸਿੱਧੀਆਂ ਹੋਣ ਕਿ ਉਹ ਜੋਗੀ ਔਖ ਦੀਆਂ ਮੰਤਰ ਤੰਤਰ ਪੜ੍ਹ ਕੇ ਆਪਣਾ ਸਰੀਰ ਬਦਲ ਲੈਂਦੇ ਹੋਣ। ਭਾਈ ਗੁਰਦਾਸ ਸਾਹਿਬ ਲਿਖਦੇ ਇੰਨੀ ਵੱਡੀ ਕਰਾਮਾਤ ਕਿ ਸਿੱਧ ਜੋਗੀ ਮੰਤਰ ਪੜ੍ਹਦੇ ਨੇ ਤੇ ਸਰੀਰ ਬਦਲ ਲੈਂਦੇ, ਉਹਨਾਂ ਕੋਲ ਇੰਨੀਆਂ ਰਿਧੀਆਂ ਸਿੱਧੀਆਂ, 300-300 ਸਾਲ ਦੀ ਉਮਰ ਪੁਰਾਣਾ ਜਾਂ ਯੁਗਤ ਨਾਲ ਵਧਾਈ। ਪਰ ਜਿੱਦਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਕੀਤੇ, ਉਦਣ 300-300 ਸਾਲ ਦੀ ਉਮਰ ਦੇ ਜੋਗੀ ਵੀ ਇਹ ਗੱਲ ਕਹਿਣੋ ਨਾ ਰਹਿ ਸਕੇ। ਉਹਨਾਂ ਹੱਥ ਜੋੜ ਕੇ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਿਰਪਾ। ਕਹਿੰਦੇ ਹੇ ਬਾਬਾ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਹੇ ਗੁਰੂ ਨਾਨਕ ਤੂੰ ਕਲਯੁਗ ਵਿੱਚ ਸਭ ਤੋਂ ਵੱਡਾ ਪੁਰਖ ਪ੍ਰਗਟ ਹੋਇਆ, ਗੁਰੂ ਨਾਨਕ ਤੇਰੀ ਕਮਾਈ ਧੰਨ ਹੈ। ਸਾਧ ਸੰਗਤ ਤੋਂ ਪਤਾ ਕਿਉਂ ਕਹਿੰਦੇ? ਕਿਉਂਕਿ ਉਹਨਾਂ ਪਹਿਲਾਂ ਕਰਾਮਾਤਾਂ ਅਜਮਾਈਆਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਔਰ ਮੇਲੇ ਵਿੱਚ ਜੁੜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਵਿੱਚ ਸਿੱਧ ਜੋਗੀ ਭੰਗਰ ਨਾਥ ਚੰਗਰ ਨਾਥ ਵਰਗੇ ਸਰੀਰ ਬਦਲ ਕੇ ਕਦੇ ਸੱਪ ਬਣ ਜਾਣ, ਕਦੇ ਉੱਡਣੇ ਸੱਪ ਦੇ ਨਾਲ ਨਾਲ ਸ਼ੇਰ ਬਣ, ਤਾਂ ਸਾਧ ਸੰਗਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਵੇਖਿਆ ਇਹ ਮੇਲੇ ਵਿੱਚ ਲੋਕਾਂ ਨੂੰ ਡਰਾਉਣਾ ਚਾਹੁੰਦੇ, ਕਿਉਂਕਿ ਉਹਨਾਂ ਕੋਲ ਜਿਹੜੀਆਂ ਕਰਾਮਾਤਾਂ ਸਨ ਉਹ ਲੋਕਾਂ ਨੂੰ ਭੈਭੀਤ ਕਰਕੇ ਆਪਣੀ ਪੂਜਾ ਕਰਾਉਂਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਲੋਕ ਡਰ ਗਏ ਔਰ ਪਾਤਸ਼ਾਹ ਨੇ ਫਿਰ ਸਮੁੱਚੀ ਲੋਕਾਈ ਮੇਲੇ ਵਿੱਚ ਜੁੜੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਇਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ, ਆਓ ਮੈਂ ਤੁਹਾਨੂੰ ਉਸ ਨਾਲ ਜੋੜਾਂ ਜਿਹਦੇ ਨਾਲ ਜੁੜਨ ਤੋਂ ਬਾਅਦ ਦੁਨੀਆਂ ਦਾ ਭੈ ਮੁੱਕ ਜਾਂਦਾ, ਉਹ ਨਿਰਭਉ ਨਾਲ ਜੁੜਨ ਤੋਂ ਬਾਅਦ ਤਾਂ ਮੌਤ ਦਾ ਡਰ ਵੀ ਖਤਮ ਹੋ ਜਾਂਦਾ। ਹਜ਼ੂਰ ਨੇ ਕਿਹਾ ਆਓ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਮੁੱਚੇ ਮੇਲੇ ਵਿੱਚ ਪਾਤਸ਼ਾਹ ਨੇ ਕਿਹਾ ਜਿਸ ਨੂੰ ਡਰ ਲੱਗਦਾ ਉਹ ਉੱਚੀ

ਜਦੋਂ ਪੂਰੇ ਮੇਲੇ ਵਿੱਚ ਲੋਕਾਂ ਨੂੰ ਕਹਿਣਾ ਇੱਕ ਓਅੰਕਾਰ ਸਤਿਨਾਮ, ਲੋਕਾਂ ਨੂੰ ਡਰ ਲੱਗਣਾ ਹਟ ਗਿਆ। ਸਭ ਲੋਕ ਮੇਲੇ ਵਿੱਚ ਨਿਰਭਉ ਹੋ ਗਏ। ਉਹ ਸਿੱਧ ਜੋਗੀਆਂ ਦੀਆਂ ਕਰਾਮਾਤਾਂ ਤੋਂ ਡਰਨਾ ਲੱਗਿਆ। ਕੁਝ ਮਿੰਟਾਂ ਵਿੱਚ ਅਵਕਤ ਮੰਤਰ ਤੰਤਰ ਚੜ ਪਏ ਤੇ ਸਿੱਧ ਜੋਗੀ ਹੱਥ ਜੋੜ ਕੇ ਖਲੋ ਗਏ, ਗੁਰੂ ਨਾਨਕ ਸਾਹਿਬ ਤੂੰ ਕਲਯੁਗ ਦਾ ਵੱਡਾ ਪੁਰਖ ਹੈ, ਨਾ ਤੂੰ ਆਪ ਡਰਿਆ ਨਾ ਇਹਨਾਂ ਲੋਕਾਂ ਨੂੰ ਡਰਨ ਦਿੱਤਾ, ਬਾਬਾ ਤੇਰੇ ਕੋਲ ਕਿਹੜੀ ਕਰਾਮਾਤ ਹੈ? ਹੇ ਗੁਰੂ ਨਾਨਕ ਤੇਰੇ ਕੋਲ ਕੋਈ ਕਰਾਮਾਤ ਹੈ? ਨਾ ਤੂੰ ਖੁਦ ਡਰਿਆ ਨਾ ਲੋਕ ਡਰਨ ਦਿੱਤੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਹਾਂ ਮੇਰੇ ਕੋਲ ਕਰਾਮਾਤ ਹੈ, ਪਰ ਕਰਾਮਾਤ ਤੁਹਾਡੇ ਵਰਗੀ ਨਹੀਂ ਕਿ ਲੋਕਾਂ ਨੂੰ ਡਰਾ ਕੇ ਪੂਜਾ ਕਰਨੀ ਹੈ। ਸਤਿਗੁਰਾਂ ਨੇ ਕਿਹਾ ਇੱਕੋ ਹੀ ਕਰਾਮਾਤ ਹੈ। ਉਹਨੂੰ ਪਾਤਸ਼ਾਹ ਨੇ ਕਿਹਾ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਬਾਣੀ ਤੇ ਸੰਗਤ ਤੋਂ ਬਗੈਰ ਹੋਰ ਕੋਈ ਕਰਾਮਾਤ? ਅਕਾਲ ਪੁਰਖ ਦੀ ਬਾਣੀ ਹੀ ਕਰਾਮਾਤ ਹੈ, ਔਰ ਅਕਾਲ ਪੁਰਖ ਇੱਕ ਦੀ ਉਸਤਤ ਕਰਨ ਵਾਲੀ ਸੰਗਤ ਵੀ ਕਰਾਮਾਤ। ਸਾਧ ਸੰਗਤ, ਸੰਗਤ ਉਹ ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿਣਗੇ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣ, ਜਿਨ੍ਹਾਂ ਦੀ ਸੁਰਤ ਇੱਕ ਨਾਲ ਜੁੜੀ ਹੋਵੇ ਉਹ ਸਤਸੰਗਤ ਹੈ। ਔਰ ਸਤਸੰਗਤ, ਸਤਿਗੁਰਾਂ ਕਿਹਾ ਬਾਣੀ ਤੇ ਸੰਗਤ ਤੋਂ ਬਗੈਰ ਦੂਜੀ ਹੋਰ ਕੋਈ ਓਟ ਨਹੀਂ, ਬਾਣੀ ਹੀ ਕਲਯੁਗ ਦੇ ਅੰਦਰ ਕਰਾਮਾਤ ਹੈ। ਹੁਣ ਤੁਸੀਂ ਧਿਆਨ ਨਾਲ ਸੁਣਿਆ ਬਾਣੀ ਕਰਾਮਾਤ ਕਿਵੇਂ। ਸਤਿਗੁਰ ਜੀ ਦੀ ਇੱਕ ਪੰਕਤੀ ਬੜੀ ਮਕਬੂਲ ਹੋਈ ਹੈ, ਤਕਰੀਬਨ ਸਕੂਲਾਂ ਦੀਆਂ ਕੰਧਾਂ ਉੱਤੇ ਲਿਖੀ ਗਈ, ਮਾਫ਼ ਕਰਿਓ ਲਿਖਿਆ ਜ਼ਰੂਰ ਹੈ, ਕਮਾਇਆ 1% ਵੀ ਨਹੀਂ। ਜਿਸ ਜਿਸ ਨੇ ਕਮਾਇਆ ਉਹਨੂੰ ਬਾਣੀ ਦੀ ਤਾਕਤ ਦਾ ਵੀ ਪਤਾ ਲੱਗਾ। ਹਜ਼ੂਰ ਦੀ ਬਾਣੀ ਤੁਸੀਂ ਪੜ੍ਹਦੇ ਹੋ, ਗੁਰਬਾਣੀ ਇਸ ਜਗ ਮੈਂ ਚੰਨਣ ਕਰਮ ਬਸੈ ਮਨ ਆਏ। ਗੁਰੂ ਦੀ ਬਾਣੀ ਇਸ ਜਗਤ ਵਿੱਚ ਚਾਨਣ ਸੀ, ਜਿਨ੍ਹਾਂ ਦੇ ਭਾਗ ਜਗ ਕੇ ਉਹਨਾਂ ਦੇ ਮਨ ਵਿੱਚ ਬਾਣੀ ਵਸ, ਉਸ ਚਾਨਣ ਵਿੱਚ ਫਿਰ ਚੋਟ ਨਹੀਂ ਬੱਜੀ। ਚਾਨਣ ਦਾ ਅਰਥ ਇਹ ਹੁੰਦਾ ਜਿੱਥੇ ਰੋਸ਼ਨੀ ਵਿੱਚ ਬੰਦਾ ਨਿਰਭਉ ਹੋ ਕੇ ਤੁਰਦਾ, ਹਨੇਰੇ ਵਿੱਚ ਡਰ ਲੱਗਦਾ, ਚਾਨਣ ਵਿੱਚ ਕੋਈ ਡਰ ਨਹੀਂ। ਇਸ ਲਈ ਹਨੇਰੇ ਵਿੱਚ ਤੁਰਨ ਲੱਗਿਆ ਬੰਦਾ ਕਿਸੇ ਰੋਸ਼ਨੀ ਦਾ ਪ੍ਰਬੰਧ ਕਰਦਾ। ਦੂਜੀ ਗੱਲ, ਸਾਧ ਸੰਗਤ ਆਪਣਾ ਹੀ ਘਰ ਬਣਾਇਆ ਹੁੰਦਾ, ਆਪੇ ਹੀ ਆਪਾਂ ਘਰ ਕਿਚਨ ਕਮਰੇ ਸਭ ਤਿਆਰ ਕੀਤੇ, ਘਰ ਵਿੱਚ ਰੱਖੇ ਸਮਾਨ ਆਪ ਹੀ ਰੱਖੇ ਨੇ, ਪਰ ਜਦੋਂ ਉਸ ਘਰ ਵਿੱਚ ਰਹਿਣ ਵਾਲੇ ਉਸ ਕੋਠੀ ਵਿੱਚ ਲਾਈਟ ਚਲੀ ਜਾਏ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਬੰਦੇ ਨੂੰ ਚੋਟ ਲੱਗ ਜਾਂਦੀ, ਹਨੇਰੇ ਵਿੱਚ ਆਪਣਾ ਸਮਾਨ ਰੱਖਿਆ ਵੀ ਨਹੀਂ ਲੱਭਦਾ, ਆਪਣੇ ਘਰ ਵਿੱਚ ਵੀ ਹਨੇਰੇ ਵਿੱਚ ਚੋਟ ਵੱਜਦੀ ਹੈ, ਹਨੇਰੇ ਵਿੱਚ ਆਪਣੇ ਘਰ ਵਿੱਚ ਵੀ ਠੋਕਰਾਂ ਵੱਜ ਜਾਂਦੀਆਂ ਨੇ। ਇਸ ਲਈ ਚਾਨਣ ਵਿੱਚ ਬੰਦੇ ਨੂੰ ਬਾਹਰ ਵੀ ਠੋਕਰ ਨਹੀਂ ਵੱਜਦੀ। ਪਾਤਸ਼ਾਹ ਨੇ ਕਿਹਾ ਗੁਰਬਾਣੀ ਚਾਨਣ ਹੈ, ਜਿਹੜੇ ਲੋਕ ਗੁਰੂ ਦੀ ਬਾਣੀ ਦੇ ਚਾਨਣ ਤੋਂ ਦੂਰ ਚਲੇ ਗਏ ਉਹਨਾਂ ਨੂੰ ਹਨੇਰੇ ਵਿੱਚ ਡਰ ਵੀ ਲੱਗਾ, ਉਹ ਬੰਦੇ ਵਹਿਮ ਭਰਮਾਂ ਦੀਆਂ ਠੋਕਰਾਂ ਵੀ ਖਾਂਦੇ ਰਹੇ, ਇਸ ਤਰ੍ਹਾਂ ਉਹਨਾਂ ਬੰਦਿਆਂ ਨੇ ਲੋਕ ਤੇ ਪਰਲੋਕ ਗਵਾਏ। ਸੋ ਬਾਣੀ ਸਾਡੇ ਵਾਸਤੇ ਚਾਨਣ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਕਲਯੁਗ ਦੇ ਅੰਦਰ ਚਾਨਣ ਵੰਡਣ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਕੰਪੀਟੀਟਰ ਬਣ ਕੇ ਨਹੀਂ ਆਏ ਵੀ ਕਿਸੇ ਨਾਲ ਕੰਪੀਟੀਸ਼ਨ ਕਰਨਾ। ਧਰਮ ਚੱਲਦੇ ਨੇ ਆਪਾਂ ਵੀ ਧਰਮ ਤੋਰਨਾ, ਫਲਾਨਾ ਮਤ ਚੱਲਦਾ ਮੈਂ ਵੀ ਕੋਈ ਮਤ ਚਲਾਉਣਾ, ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਧਰਤੀ ਤੇ ਮਤ ਤੋਰਨ ਨਹੀਂ ਸਨ ਆਏ, ਪਾਤਸ਼ਾਹ ਧਰਮ ਦਾ ਵਿਸਥਾਰ ਕਰਨ ਵਾਸਤੇ ਆਏ। ਉਹ ਧਰਮ, ਉਹਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਉਸ ਮਤ ਦਾ ਨਾਮ ਭਾਈ ਗੁਰਦਾਸ ਸਾਹਿਬ ਨੇ ਰੱਖਿਆ ਨਿਰਮਲ ਪੰਥ। ਭਾਈ ਗੁਰਦਾਸ ਜੀ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਵਿੱਚ ਮੁਸਲਮਾਨ ਵੀ ਆਏ, ਉਸ ਨਿਰਮਲ ਪੰਥ ਵਿੱਚ ਹਿੰਦੂ ਵੀ ਆਏ, ਉਸ ਨਿਰਮਲ ਪੰਥ ਵਿੱਚ ਕਲਯੁਗੀ ਪਾਂਡੇ ਵਰਗੇ ਵੀ। ਕਿਸੇ ਬੰਦੇ ਦਾ ਧਰਮ ਨਹੀਂ ਤਬਦੀਲ ਕੀਤਾ, ਉਹਨਾਂ ਨੂੰ ਇੱਕੋ ਗੱਲ ਕਹੀ, ਰਹੋ ਤੁਸੀਂ ਹਿੰਦੂ ਪਰ ਸੱਜਣੋ ਧਰਮ ਸੱਚਾ ਧਾਰਨ ਕਰੋ, ਲੋਕਾਂ ਨਾਲ ਧੋਖਾ ਤੇ ਫਰੋਡ ਨਾ ਕਰੋ। ਇਹ ਮੁਸਲਮਾਨ ਤੇਰੇ ਧਰਮ ਵਿੱਚ ਕੋਈ ਡਿਫੈਕਟ ਨਹੀਂ, ਪੰਜ ਵਕਤ ਦੀਆਂ ਨਵਾਜ਼ਾਂ ਪੜ੍ਹਨਾ ਪਰੀ ਚੱਲ, 40 ਦਿਨ ਰੋਜੇ ਰੱਖਦੇ ਰੱਜ ਰੱਖਣ ਵਾਲੇ, ਫਿਰ ਤੂੰ ਕਾਬੇ ਤੇ ਮੱਕੇ ਜਾਂਦੇ ਯਾਰਤ ਕਰਨ ਵਾਸਤੇ, ਉੱਥੇ ਮੱਕੇ ਦੀ ਯਾਰਤ ਕਰ, ਹੱਜ ਗੁਜ਼ਾਰ ਹਾਜੀ ਹੈ, ਪਰ ਖੁਦਾ ਨੂੰ ਮਿਲਣਾ ਫਿਰ ਤੇਰਾ ਦਿਲ ਮੋਮ ਵਰਗਾ ਨਰਮ ਹੋਣਾ ਚਾਹੀਦਾ। ਜੇ ਤੇਰੇ ਦਿਲ ਵਿੱਚ ਦਇਆ ਨਹੀਂ ਤੈਨੂੰ ਧਰਮੀ ਅਖਵਾਉਣ ਦਾ ਕੋਈ ਹੱਕ ਨਹੀਂ। ਪਾਤਸ਼ਾਹ ਨੇ ਸਿਰਫ ਧਰਮ ਦਾ ਵਿਸਥਾਰ ਕੀਤਾ, ਕਿਸੇ ਦੇ ਧਰਮ ਦੀ ਨਿੰਦਿਆ ਜਾਂ ਕੰਡੈਮ ਨਹੀਂ ਕੀਤਾ ਕਿਸੇ ਧਰਮ। ਇੱਕ ਚੀਜ਼ ਹੋਰ ਧਿਆਨ ਨਾਲ ਸਮਝੋ, ਜਿੱਥੇ ਮਹਾਰਾਜ ਤੀਰਥਾਂ ਤੇ ਗਏ ਕਿਸੇ ਹਿੰਦੂਆਂ ਦੇ ਤੀਰਥ ਦੀ ਨਿੰਦਿਆ ਨਹੀਂ ਕੀਤੀ, ਬਿਲਕੁਲ ਇਹ ਗੱਲ ਨਹੀਂ ਕਹੀ ਕਿ ਗੰਗਾ ਤੇ ਨਹਾਉਣਾ ਕਰਮ ਕਾਂਡ ਹੈ, ਗੰਗਾ ਤੇ ਇਸ਼ਨਾਨ ਕਰਨ ਵਾਲੇ ਹੋ ਤੁਸੀਂ ਕਰਮ ਕੰਡੀ ਹੋ। ਪਾਤਸ਼ਾਹ ਨੇ ਕਿਹਾ ਨਹੀਂ, ਗੰਗਾ ਤੇ ਇਸ਼ਨਾਨ ਕਰਨ ਵਾਲਿਆ
انی دیر گنگا تے اشنان کری جل، جنی دیر گنگا دے جل ورگا تیرا ہردہ پوتر نہیں ہو جاندا، جے تیرے من ہردے وچ کپٹ ہے پھر گنگا تے نانا کرم کانڈ ہے۔ پھر تے اس طرح ہے جویں اس پانی وچ ڈڈیاں تے مچھیاں رہندیاں، نہ او پانی وچ رہن والا ڈڈو مکت ہویا ہے نہ نہاؤن والا تو مکت ہویا۔ ساتھ سنگت اتھے تیرتھ کنڈیم نے کی اینی گل کئی تیرتھاں تے جان والے نیت شد کر، جدن تیرتھاں تے ناتے نیت شد ہو گئی ادن گھر بیٹھے وی رب مل جائے، جے نیت شد نہیں پھر جڈے وردی مردی تیرتھ تے چلے جا۔ تیرتھ کنا وی وڈا ہو گئے اتھے جا کے نیت شد نہیں تے اس تیرتھ نال تیرا کچھ نہیں سکتے۔ پادشاہ نے کہا گنگا تے اشنان کر پر ہردہ پوتر رکھ، دل وچ کپٹ نہیں ہونا چاہیے، جے تیرے دل وچ کھوٹ ہے پھر حضور نے کہا تیری حالت ڈڈواں والی۔ اسے گل نوں گرو گرنتھ صاحب مہاراج دی بانی

ਨੀਅਤ ਵਿੱਚ ਖੋਟ ਹੈ, ਪਾਪ ਤੇ ਹੋਰ ਚੜਾ ਕੇ ਲੈ। ਫਿਰ ਤੇਰਾ ਨਹਾਉਣਾ ਇਸ ਤਰ੍ਹਾਂ ਹੈ ਜਿਵੇਂ ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਡੂ ਕੋ ਨਹਾਵੇ। ਮੇਂਡੂ ਕਹਿੰਦੇ ਡੱਡੂ ਨੂੰ। ਤਾਂ ਸਾਧ ਸੰਗਤ, ਆਪਾਂ ਗੁਰਬਾਣੀ ਦੀਆਂ ਦਲੀਲਾਂ ਦੇ ਕੇ ਜੇ ਹਿੰਦੂਆਂ ਦੇ ਤੀਰਥ ਕੰਡਮ ਕਰਨ ਲੱਗ ਪਏ, ਕੱਲ ਨੂੰ ਤੁਹਾਡੇ ਉੱਤੇ ਸਵਾਲ ਖੜਾ ਹੋਏਗਾ। ਜੇ ਸਾਡੇ ਗੰਗਾ ਦੇ ਪਾਣੀ ਵਿੱਚ ਡੱਡੂ ਤੇ ਮੱਛੀਆਂ ਦੀ ਗੱਲ ਕਿਸੇ ਇਸ਼ਨਾਨ ਕਰਨ ਵਾਲੇ ਨਾਲ ਤੁਲਨਾ ਕੀਤੀ, ਤੁਹਾਨੂੰ ਸਵਾਲ ਕਰਕੇ ਕਹਿਣਗੇ ਤੁਹਾਡੇ ਹਰਿਮੰਦਰ ਦੇ ਸਰੋਵਰ ਵਿੱਚ ਵੀ ਤੇ ਮੱਛੀ, ਫਿਰ ਤੁਹਾਡਾ ਨਹਾਉਣਾ ਵੀ ਕਰਮ ਕਾਂਡ। ਇਹ ਗੱਲ ਸੱਚ ਹੈ, ਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰੇਗੀ। ਪਾਤਸ਼ਾਹ ਨੇ ਕਿਹਾ ਤੀਰਥ ਤੇ ਜਾਣਾ ਹੈ, ਨੀਅਤ ਸ਼ੁੱਧ ਰੱਖ। ਤੀਰਥ ਤੇ ਗਏ, ਨਜ਼ਰ ਸ਼ੁੱਧ ਰੱਖ। ਜੇ ਤੇਰੀ ਨਜ਼ਰ ਤੇ ਨੀਅਤ ਵਿੱਚ ਕਪਟ ਹੈ, ਤੈਨੂੰ ਰੱਬ ਕਿਤੇ ਨਹੀਂ ਮਿਲੇਗਾ। ਉਹ ਸੱਜਣਾ ਤੀਰਥਾਂ ਤੇ ਜਾ ਕੇ ਨੀਅਤ ਸ਼ੁੱਧ ਨਹੀਂ ਹੋਏਗੀ, ਹੋਰ ਫਿਰ ਕਿੱਥੇ ਹੋਏਗੀ? ਜੇ ਨੀਅਤ ਤੀਰਥ ਤੇ ਸ਼ੁੱਧ ਹੋ ਜਾਏ, ਇੱਕ ਦਿਨ ਐਸਾ ਆਏਗਾ ਜਿੱਦਣ ਤੈਨੂੰ ਤੀਰਥ ਦੀ ਲੋੜ ਨਹੀਂ ਪਏ, ਫਿਰ ਤੂੰ ਘਰ ਬੈਠਿਆਂ ਹੀ ਮੁਕਤ ਹੋ ਸਕਦਾ। ਉਹਨੂੰ ਪਾਤਸ਼ਾਹ ਬਾਣੀ ਅੰਦਰ ਕਹਿਣਗੇ, ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰੇ। ਜਿੱਦਣ ਤੀਰਥਾਂ ਤੇ ਸਤਸੰਗਤ ਵਿੱਚ ਜਾ ਕੇ ਮਨ ਸ਼ੁੱਧ ਹੋ ਗਿਆ, ਉਦਣ ਕਿਸੇ ਤੀਰਥ ਤੇ ਸ਼ਾਇਦ ਨਹਾਉਣ ਦੀ ਲੋੜ ਨਾ ਪਏ। ਫਿਰ ਪਾਤਸ਼ਾਹ ਕਹਿੰਦੇ, ਉਸ ਤੀਰਥ ਤੋਂ ਬਾਅਦ ਤੈਨੂੰ ਇੱਕ ਤੀਰਥ ਲੱਭ ਜਾਏਗਾ ਜਿਹਨੂੰ ਜਪਜੀ ਸਾਹਿਬ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਅੰਤਰਗਤ ਤੀਰਥ ਮਲ ਨਹਾਓ। ਅੰਦਰ ਹੀ ਹਿਰਦੇ ਵਿੱਚ ਇੱਕ ਤੀਰਥ ਬਣ ਜਾਏਗਾ ਜਿੱਥੇ ਨਾਤਿਆਂ ਤੇਰੇ ਮਨ ਦੀ ਮਹਿਲ ਉਤਰਨ ਲੱਗ ਜਾਏਗੀ। ਮਹਾਰਾਜ, ਉਹ ਮਹਿਲ ਕਿਵੇਂ ਉਤਰੇ? ਪਾਤਸ਼ਾਹ ਨੇ ਕਿਹਾ, ਕੀਤੇ ਹੋਏ ਪਾਪਾਂ ਦੀ ਮਹਿਲ ਜਿੱਦਣ ਤੈਨੂੰ ਤੀਰਥ ਸਮਝ ਆਇਆ, ਉਦਣ ਨਾਮ ਦੇ ਜਲ ਨਾਲ ਘਰ ਵਿੱਚ ਬੈਠੇ ਹੀ ਸ਼ੁੱਧ ਹੋ ਜਾਏਗਾ।

ਫਿਰ ਲੋਕਾਂ ਨੂੰ ਇੱਕ ਭਰਮ ਦੇ ਜਹਾਲ ਵਿੱਚੋਂ ਕੱਢਿਆ, ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਚਾਨਣ ਦਿੱਤਾ। ਕਿਹੜੀ ਗੱਲ ਦਾ? ਪਾਤਸ਼ਾਹ ਨੇ ਕਿਹਾ ਇੱਕ ਇੱਕ ਚੀਜ਼ ਵਾਸਤੇ ਕੱਲੇ ਕੱਲੇ ਦੀ ਪੂਜਾ ਕਰ, ਇਹ ਬਹੁਤ ਵੱਡਾ ਭਰਮ ਹੈ। ਤੁਹਾਨੂੰ ਕਿਸੇ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਜੋ ਕੁਝ ਚਾਹੀਦਾ ਇੱਕ ਅਕਾਲ ਪੁਰਖ ਦੀ ਪੂਜਾ ਵਿੱਚੋਂ ਹੀ ਸਭ ਕੁਝ ਮਿਲੇ। ਪਾਤਸ਼ਾਹ ਨੇ ਕਿਹਾ ਇਹਨਾਂ ਭਰਮਾਂ ਵਿੱਚ ਨਾ ਪਾਓ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਰਵਿਸ਼ ਵਾਲਾ ਹੋਰ ਹੈ ਤੇ ਮਾਰਨ ਵਾਲਾ ਦੇਵਤਾ ਹੋਰ ਹੈ। ਹਜ਼ੂਰ ਨੇ ਕਿਹਾ ਸਭ ਕੁਝ ਇੱਕ ਦੇ ਹੱਥ। ਵੇਖੋ ਸਾਹ ਸੰਗਤ, ਕਿਸੇ ਧਰਮ ਦੀ ਕੋਈ ਨਿੰਦਿਆ, ਪਰ ਇਹ ਗੱਲ ਹਕੀਕਤ ਹੈ। ਬਹੁਤੇ ਮਤਮਤੰਤਰ ਐਸੇ ਨੇ, ਉਹ ਕਹਿੰਦੇ ਨੇ ਜੇ ਪੈਸਾ ਚਾਹੀਦਾ ਲਕਸ਼ਮੀ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਤਾਕਤ ਚਾਹੀਦੀ ਹੈ ਦੁਰਗਾ ਦੀ ਪੂਜਾ ਕਰੋ, ਜੇ ਤੁਹਾਨੂੰ ਕੋਈ ਸੰਗੀਤ ਜਾਂ ਦੁਨਿਆਵੀ ਅਕੈਡਮਿਕ ਐਜੂਕੇਸ਼ਨ ਚਾਹੀਦੀ ਤਾਂ ਸਰਸਵਤੀ ਦੀ ਪੂਜਾ ਕਰੋ। ਸਾਧ ਸੰਗਤ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਇੱਕੋ ਕਹਾਣੀ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਇਹ ਉਹ ਘਰ ਹੈ ਜਿੱਥੋਂ ਸਭ ਕੁਝ ਥੋਕ ਵਿੱਚ ਮਿਲਦਾ। ਪੰਜਾਬੀ ਵਿੱਚ ਥੋਕ ਕਹਿੰਦੇ ਨੇ ਜਿੱਥੋਂ ਸਾਰਾ ਹੀ ਸਮਾਨ ਮਿਲਦਾ ਔਰ ਬਿਲਕੁਲ ਇਕੱਠਾ ਮਿਲਦਾ। ਪਾਤਸ਼ਾਹ ਨੇ ਕਿਹਾ ਕੱਲੇ ਕੱਲੇ ਦੀ ਪੂਜਾ ਦੀ ਲੋੜ ਨਹੀਂ, ਇਹ ਤਾਂ ਸਭੇ ਥੋਕ ਪ੍ਰਾਪਤ ਹੈ। ਜੇ ਆਵੇ ਇੱਕ ਹੱਥ ਇੱਕ ਅਕਾਲ ਪੁਰਖ ਨੂੰ ਜਪ ਲਿਆ ਕਰ, ਤੈਨੂੰ ਸਭ ਕੁਝ ਮਿਲ ਜਾਏਗਾ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਲਯੁਗ ਦੇ ਅੰਦਰ ਅਵਤਾਰ ਲੈਂਦੇ ਨੇ, ਉਦੋਂ ਪਾਤਸ਼ਾਹ ਦੇ ਪ੍ਰਕਾਸ਼ ਦੇ ਵੇਲੇ ਇਸ ਧਰਤੀ ਤੋਂ ਪੁਕਾਰ ਉੱਠੀ ਰੱਬ ਦੀ ਦਰਗਾਹ ਵਿੱਚ, ਕੋਈ ਐਸਾ ਕੱਲੋ ਜਿਹੜਾ ਸਾਨੂੰ ਡਿੱਗਿਆ ਧੱਕਿਆਂ ਨੂੰ ਗਲਣ ਲਾ ਸਕੇ। ਉਹ ਪੁਕਾਰ ਕਾਹਦੀ? ਤੁਸੀਂ ਬਹੁਤ ਵਾਰ ਕਥਾ ਸੁਣਿਆ ਕਿ ਧਰਤੀ ਮਾਤਾ ਨੇ ਪੁਕਾਰ ਕੀ। ਮੈਂ ਕਈ ਵਾਰ ਬੇਨਤੀ ਕੀਤੀ, ਧਰਤੀ ਕੋਈ ਮਾਤਾ ਨਹੀਂ, ਇਹ ਧਰਤੀ ਉਹ ਮਾਤਾ ਨਹੀਂ ਜਿਹਦੀਆਂ ਪੰਜ ਦਸ ਬਾਹਾਂ ਦਿਖਾਈਆਂ ਗਈਆਂ, ਨਹੀਂ। ਧਰਤੀ ਮਾਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਪਰ ਸਮਝਣ ਦੀ ਲੋੜ ਹੈ ਧਰਤੀ ਮਾਤਾ ਕਿੱਥੇ। ਆਪਣੀ ਪੈਦਾਇਸ਼ ਮਾਂ ਪਿਓ ਤੋਂ ਹੋਈ, ਪਰ ਆਪਣੀ ਪਰਵਰਿਸ਼ ਧਰਤੀ ਤੋਂ ਹੋ ਰਹੀ। ਪੀਣ ਵਾਸਤੇ ਪਾਣੀ ਧਰਤੀ ਤੋਂ ਮਿਲਦਾ, ਖਣਿਜ ਪਦਾਰਥ ਧਰਤੀ ਤੋਂ ਮਿਲਦੇ ਨੇ, ਖਾਣ ਵਾਸਤੇ ਅਨਾਜ ਧਰਤੀ ਦਿੰਦੀ ਹੈ। ਇਸ ਲਈ ਪਾਤਸ਼ਾਹ ਨੇ ਕਿਹਾ ਹਵਾ ਪਾਣੀ ਤੇ ਧਰਤ ਦੀ ਸੰਭਾਲ ਕਰ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗ। ਫਿਰ ਪੁਕਾਰ ਕਿਹਨੇ ਕੀਤੀ ਧਰਤੀ? ਇਹ ਗੱਲ ਰੱਬ ਨੂੰ ਕਹਿਣੀ ਜੀ, ਐਸਾ ਕੋਈ ਕੱਲੋ ਨਹੀਂ ਤੇ ਮੈਂ ਗਰਕ ਜਾਵਾਂਗੀ। ਨਾ ਦਿਸ ਭਾਰੇ ਪਰਵਤਾ ਅਸਮਾਨ ਖਾਂਦੇ, ਇਹ ਕਿਹਨੇ ਕਿਹਾ? ਹੁਣ ਉਹਦਾ ਅਰਥ ਸੁਣਿਆ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਇੱਕ ਸਬਕ ਲਿਖਿਆ ਬੜਾ ਪਿਆਰਾ, ਉਹਦੇ ਵਿੱਚ ਉਹ ਕਹਿੰਦੇ ਪੁਕਾਰ ਧਰਤੀ ਤੋਂ ਉੱਠੀ ਧਰਮੀ ਬੰਦਿਆਂ ਦੀ, ਕਦੇ ਪਾਪੀ ਬੰਦੇ ਦੀ ਪੁਕਾਰ ਰੱਬ ਦੀ ਦਰਗਾਹ ਚ ਨਹੀਂ ਸੁਣਾਈ ਦਿੰਦੀ। ਕਿਉਂ? ਪਾਪੀ ਨੂੰ ਤੇ ਰੱਬ ਚੇਤੇ ਨਹੀਂ, ਉਹ ਪੁਕਾਰ ਕੀ ਕਰੇ? ਪੁਕਾਰ ਉਹ ਕਰਦੇ ਜਿਹੜਾ ਧਰਮੀ ਬੰਦਾ, ਔਰ ਧਰਮੀ ਬੰਦੇ ਦੀ ਨਿਕਲੀ ਹਿਰਦੇ ਚੋਂ ਪੁਕਾਰ ਰੱਬ ਨੂੰ ਸੁਣਨੀ ਪੈਂਦੀ ਹੈ। ਕਲਯੁਗ ਦੇ ਅੰਦਰ ਇੱਕ ਪੁਕਾਰ ਉੱਠੀ, ਉਹ ਕਿਹਦੀ ਸੀ? ਜਿਹੜੇ ਬੰਦੇ ਧਰਮੀ ਉਸ ਵਕਤ ਧਰਮ ਕਮਾ ਰਹੇ ਸੀ। ਇੱਕ ਉਹ ਭਗਤ ਜਿਹੜਾ ਆਪਣੇ ਘਰ ਵਿੱਚ ਰਹਿ ਕੇ ਕੱਪੜੇ ਬੁਣਦਾ, ਕੱਪੜਾ ਬੁਣ ਕੇ ਬਾਜ਼ਾਰ ਵਿੱਚ ਵੇਚ ਦਿੰਦਾ, ਉਹ ਚੰਦ ਪੈਸਿਆਂ ਨਾਲ ਪਰਿਵਾਰ ਦਾ ਗੁਜ਼ਰਾਨ ਚੱਲਦਾ। ਰਾਤ ਪੈਂਦੀ ਹੈ ਘਰ ਵਿੱਚ ਬਹਿ ਕੇ ਨਾਮ ਜਪਦਾ, ਉਹਦੇ ਘਰ ਦੇ ਅੰਦਰ ਸਾਧੂ ਸੰਤ ਆਉਂਦੇ ਨੇ, ਅੱਧੀ ਅੱਧੀ ਰਾਤ ਤੱਕ ਸਤਸੰਗ ਹੁੰਦਾ, ਰੌਲਾ ਪੈ ਗਿਆ ਪੂਰੇ ਬਨਾਰਸ ਵਿੱਚ, ਜੁਲਾਇਆਂ ਦਾ ਕੱਪੜੇ ਬੁਣਨ ਵਾਲਿਆਂ ਦਾ ਲੜਕਾ ਸਤਸੰਗ ਕਰਨ ਲੱਗ ਪਿਆ, ਜੁਲਾਇਆਂ ਦਾ ਲੜਕਾ ਸਤਸੰਗ ਕਰਦਾ, ਉਹਦੇ ਘਰ ਦੇ ਸੰਤ ਆਉਂਦੇ ਨੇ, ਉਹ ਨਾਮ ਜਪਦੇ। ਜਦੋਂ ਮੰਨੀਆਂ ਨੇ ਰਾਜੇ ਸਿਕੰਦਰ ਲੋਧੀ ਨੂੰ ਕਿਹਾ ਜੁਲਾਇਆਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਇਹ ਜੁਲਾਹਾ ਹੋ ਕੇ ਸਤਸੰਗ ਕਰਦਾ, ਇੱਕ ਦਿਨ ਤੇਰੇ ਰਾਜ ਦੇ ਵਿਰੁੱਧ ਬਗਾਵਤ ਕਰ ਦੇਗਾ, ਏਦਾਂ ਦਾ ਬੰਦਾ ਜਿਉਂਦਾ ਨਹੀਂ ਰਹਿਣਾ ਚਾਹੀਦਾ। ਸਿਕੰਦਰ ਲੋਧੀ ਨੇ ਹੁਕਮ ਦਿੱਤਾ ਸੰਗਲਾਂ ਨਾਲ ਬੰਨ ਕੇ ਪਾਣੀ ਚ ਡੋਬ ਦੇ। ਜਿੱਦਣ ਬਾਬੇ ਕਬੀਰ ਨੂੰ ਨਦੀ ਵਿੱਚ ਡੋਬਣ ਲੱਗੇ, ਉਹਨੇ ਰੱਬ ਨੂੰ ਪੁਕਾਰ ਕਰਕੇ ਕਿਹਾ ਰੱਬਾ ਦੋਸ਼ ਕੀ ਹੈ? ਸਿਰਫ ਇਹ ਕਿ ਜੁਲਾਹਿਆਂ ਦੇ ਘਰ ਜਨਮ ਲਏ, ਇੱਕ ਜੁਲਾਹਾ ਹੋਣ ਦੇ ਨਾਤੇ ਮੈਂ ਸਤਸੰਗ ਨਹੀਂ ਕਰ ਸਕਦਾ, ਮੇਰੇ ਘਰ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਰੱਬ ਨੂੰ ਪੁਕਾਰ ਕਰਕੇ ਕਿਹਾ ਕੋਈ ਐਸਾ ਕੱਲੋ ਜਿਹੜਾ ਸਾਨੂੰ ਜੁਲਾਹਿਆਂ ਨੂੰ ਵੀ ਗਲਣ ਲਾ ਸਕੇ। ਉਹ ਬਾਬੇ ਕਬੀਰ ਦੀ ਪੁਕਾਰ ਸੀ ਜਿਹੜੀ ਰੱਬ ਦੀ ਦਰਗਾਹ ਵਿੱਚ ਆ ਚੱਲੀ। ਬਾਬੇ ਕਬੀਰ ਨੇ ਕਿਹਾ ਗੰਗ ਗੋਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਲੋਹੇ ਨਾਲ ਲੋਹਾ ਕੱਟਿਆ ਜਾਂਦਾ, ਬਹੁਤ ਵਾਰ ਸੁਣਿਆ ਸੀ ਪਾਣੀ ਨਾਲ ਲੋਹਾ ਕੱਟਿਆ ਗਿਆ, ਪਹਿਲੀ ਵਾਰ ਸੁਣਿਆ। ਗੰਗਾ ਦੀਆਂ ਲਹਿਰਾਂ ਨੇ ਲੋਹੇ ਦੇ ਸੰਗਲ ਤੋੜ ਕੇ ਰੱਖ ਦਿੱਤੇ। ਬਾਬੇ ਕਬੀਰ ਦੀ ਰੱਬ ਨੇ ਪੱਤ ਰੱਖੀ ਤੇ ਨਾਲ ਹੌਸਲਾ ਦਿੱਤਾ, ਹੁਣ ਮੈਂ ਆਪ ਇਸ ਧਰਤੀ ਤੇ ਆਵਾਂਗਾ,
جنہاں نوں لوک نیچ شودر کہندے نے میں خود مان دے ساتھ سنگت گنگ گسائن گہر گمبیر جنجیر باندھ کر کھڑے کبیر من نہ ڈگے تن کاہے کو ڈرائے چرن کمل چت رہو سمائے گنگا کی لہر میری ٹٹی زنجیر مرگ شالہ پر بیٹھے کبیر پانی دی لہراں نال سنگل ٹٹ گئے دوجی پکار شمبیاں دے بابے نام دے مندر وچ پہر پائے لوکاں نے تکے مار کے مندر چوں کڈ دتا تینوں کوئی ادھکار نہیں مندر وچ آن دا نام دے تو شمبے شمبیاں نوں مندر وچ پیر رکھن دا ادھکار نہیں تو شدر ہے جدوں مندر چوں تکے پئے رب نوں تا مار کے کیا کوئی ایسا کل جیڑا شمبیاں نوں گلن لائے جے شمبے اینے ماڑے پھر پیدا ہی کیوں کیتے جدوں رب نوں اینی گل کہی ہنڑی جات میری جات مرایا شمبے کے جنم کاہے کو آیا ادھوں رب نے درگاہ وچوں آواز دے کے کیا ہن میں خود آواں گا سب تو پہلا تہنوں اپنے گل نال لاواں گا ساتھ سنگت شری گرو نانک صاحب مہاراج جی نے سب تو پہلا پریکٹیکل پتا کی دتا اس طرح دے 6 سال دی عمر وچ پادشاہ نے پہلا پریکٹیکل ہی دے دتا میں پریکٹیکل شبد تاں ورت رہا کیونکہ وہ تھیوری انی دیر ادھوری ہے جنی دیر کسی تھیوری دا پریکٹیکل لوکاں دے سامنے نہ شری گرو نانک صاحب مہاراج دی عمر 6 سال دی پوری رائے پوئیں دی تلوڈی رولا پہ کہندے ہو خطریاں دا ویدیاں دا لڑکا نانک ویکھو سب تو نیمے ڈوم رسیاں دے گھر روٹی کھاندے بابے نانک نے مردانے نو اپنا بھائی بنایا اودے گھر جا کے پرشادہ شکن لگ پئے ایک نے رولا پا کے کیا او کلا روٹی نہیں او کھاندا میں تے ویکھیا ویدیاں دا نانک ایتھے مردانے ڈوم رسی دی تھالی وچوں جھوٹا کھاندا ہے پادشاہ نے پریکٹیکل دتا نیچا اندر نیچ جات نیچی ہوا تے نیچ نانک تن کے سنگ ساتھ وڈیاں سے ہو کیا ریس شری گرو نانک سے مہاراجیاں نے پورے تلوڈی وچ پہلا اے پریکٹیکل کیتا تسی پڑھے لکھے بیٹھے ہو اج پورے پنجاب دا گول کڈ کے ویکھ لیو جننے پرانے پنڈ ہون گے تسی حیران ہوو گے نیویاں جاتاں دے لوکاں دیاں بستیاں

ਉਸ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ, ਬੇਦੀਆਂ ਦਾ ਸਤਿਕਾਰਯੋਗ ਬਾਬਾ ਸ਼ਿਵ ਰਾਮ ਬੇਦੀ, ਇਹ ਗੁਰੂ ਨਾਨਕ ਦੇ ਮਹਾਰਾਜ ਦੇ ਦਾਦਾ ਜੀ, ਮਾਤਾ ਬਨਾਰਸੀ ਦੇਵੀ ਗੁਰੂ ਨਾਨਕ ਦੇ ਮਹਾਰਾਜ ਦੇ ਦਾਦੀ ਜੀ। ਬਾਬੇ ਸ਼ਿਵ ਰਾਮ ਬੇਦੀ ਦੇ ਘਰ ਦੋ ਪੁੱਤਰ ਹੋਏ, ਵੱਡੇ ਦਾ ਨਾਮ ਰੱਖਿਆ ਭਾਈ ਕਾਲੂ, ਛੋਟੇ ਦਾ ਨਾਮ ਰੱਖਿਆ ਭਾਈ ਲਾਲੂ। ਪਹਿਲੇ ਨਾਮ ਹੀ ਲੋਕ ਇਸ ਤਰ੍ਹਾਂ ਰੱਖਦੇ ਸਨ, ਇੱਕ ਦਾ ਜਿਹੜਾ ਨਾਮ ਹੋਣਾ ਦੂਜੇ ਦਾ ਉਹ ਨਾਮ ਰੱਖ ਦੇਣਾ, ਜੇ ਇੱਕ ਦਾ ਨਾਮ ਸਾਧੂ ਦੂਜੇ ਦਾ ਮਾਧੂ ਰੱਖ ਦੇਣਾ, ਏਦਾਂ ਲੋਕ ਜੋੜ ਲੈਂਦੇ ਸੀ। ਪਹਿਲੇ ਵੱਡੇ ਦਾ ਨਾਮ ਭਾਈ ਕਾਲੂ, ਛੋਟੇ ਦਾ ਨਾਮ ਭਾਈ ਲਾਲੂ। ਵੱਡੇ ਭਾਈ ਕਾਲੂ ਪੜ੍ਹ ਲਿਖ ਗਏ ਤੇ ਰਾਏ ਬੁਲਾਰ ਭੱਟੀ, ਜਿਹੜਾ ਉਸ ਵਕਤ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਦੇ ਨਵਾਬ ਦਾ ਅੱਗੇ ਪੋਤਰਾ ਸੀ, ਉਦੋਂ ਉਹ ਰਾਏ ਭੋਏ ਦੀ ਤਲਵੰਡੀ ਦਾ ਨਵਾਬ ਸੀ। ਰਾਏ ਬੁਲਾਰ ਭੱਟੀ ਦੇ ਕੋਲ ਉਹ ਜ਼ਮੀਨ ਜਾਇਦਾਦ ਦਾ ਹਿਸਾਬ ਕਿਤਾਬ ਦੇਖਣ ਵਾਸਤੇ ਪਟਵਾਰੀ ਲੱਗਾ। ਪਟਵਾਰੀ ਸ਼ਬਦ ਵੀ ਪਲਵੱਲੀ ਸ਼ਬਦ ਤੋਂ ਬਣਿਆ, ਤੁਸੀਂ ਪੜ੍ਹੇ ਲਿਖੇ ਬੈਠੇ ਜਿਹਨੂੰ ਜ਼ਮੀਨ ਦਾ ਹਿਸਾਬ ਕਿਤਾਬ ਪਤਾ ਹੋ। ਜਦੋਂ ਉਹਨਾਂ ਜ਼ਮੀਨ ਦਾ ਹਿਸਾਬ ਕਿਤਾਬ ਸਭ ਖਜ਼ਾਨੇ ਦਾ ਰੱਖਣ ਲੱਗ ਪਏ, ਉਹਨਾਂ ਦੇ ਨਾਮ ਨਾਲ ਇੱਕ ਸ਼ਬਦ ਜੁੜਿਆ, ਲੋਕ ਭਾਈ ਕਾਲੂ ਤੋਂ ਮਹਿਤਾ ਕਾਲੂ ਕਹਿਣ, ਕਿਉਂਕਿ ਮਹਿਤੇ ਦਾ ਅਰਥ ਹੁੰਦਾ ਮੰਤਰੀ, ਲੱਭ ਕੂੜ ਤੋਂ ਮਹਿਤਾ ਕਹੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਸੰਸਾਰ ਦੇ ਅੰਦਰ ਮੰਤਰੀ ਕੌਣ ਹੈ? ਲੋਕਾਂ ਦਾ ਲੱਭ ਲਾਲਚ ਤੇ ਕੂੜ ਲੋਕਾਂ ਦੇ ਪ੍ਰਧਾਨ ਮੰਤਰੀ। ਖੈਰ ਹੁਣ ਇਹ ਧਿਆਨ ਨਾਲ ਸੁਣਿਆ, ਮਹਿਤਾ ਕਾਲੂ ਭਾਵ ਮਾਲ ਮੰਤਰੀ, ਜਿਹਨੂੰ ਪਟਵਾਰ ਜ਼ਮੀਨ ਜਾਇਦਾਦ ਦਾ ਸਭ ਕੁਝ ਪਤਾ ਹੋ। ਉਹਨਾਂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਇੱਕ ਬੱਚੀ ਜਨਮ ਲਿਆ, ਉਹਦਾ ਨਾਮ ਇਤਿਹਾਸ ਵਿੱਚ ਆਇਆ ਬੇਬੇ ਨਾਨਕੀ। ਉਹ ਬੱਚੀ 5 ਸਾਲ ਦੀ ਹੋ ਗਈ, ਬੇਦੀਆਂ ਦੇ ਘਰ 5 ਸਾਲ ਔਲਾਦ ਹੀ ਨਾ। 5 ਸਾਲਾਂ ਬਾਅਦ ਉਹ ਵਕਤ ਆਇਆ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਲੈਣਾ ਸੀ। 5 ਸਾਲਾਂ ਬਾਅਦ ਜਿਹਦੇ ਘਰ ਵਿੱਚ ਔਲਾਦ ਹੋਣੀ ਹੋਵੇ, ਉਸ ਪਰਿਵਾਰ ਦੇ ਅੰਦਰ ਬੜੀ ਖੁਸ਼ੀ ਹੁੰਦੀ, ਪੂਰਾ ਪਰਿਵਾਰ ਪ੍ਰਸੰਨ ਹੈ। ਹੁਣ ਇੱਕ ਉਸੇ ਰਾਏ ਭੋਏ ਦੀ ਤਲਵੰਡੀ ਦੀ ਗਰੀਬ ਮੁਸਲਮਾਨ ਔਰਤ, ਜਿਹਦਾ ਨਾਮ ਦੌਲਤਾਂ ਦਾਈ ਆਇਆ, ਉਹਨੂੰ ਦਾਈ ਦੀ ਸੇਵਾ ਵਾਸਤੇ ਮਾਂ ਬਨਾਰਸੀ ਦੇਵੀ ਨੇ ਰੱਖ ਲਿਆ। ਕਿਹਾ, ਨੀ ਦੌਲਤਾਂ, ਮੇਰੀ ਨੌਂ ਤ੍ਰਿਪਤਾ ਦਾ ਖਿਆਲ ਰੱਖੀ, ਰੋਜ਼ 2-4 ਘੰਟੇ ਆਉਂਦੀ ਹੈ, ਸੇਵਾ ਕਰਕੇ ਚਲੀ ਜਾਂਦੀ ਹੈ। ਭਾਈ ਸੰਤੋਖ ਸਿੰਘ ਹੋਰਾਂ ਇਹ ਪ੍ਰਸੰਗ ਲਿਖੇ, ਉਹ ਕਹਿੰਦੇ ਰੋਜ਼ ਆ ਕੇ ਸੇਵਾ ਕਰਕੇ ਮੁੜ ਜਾਏ। ਇੱਕ ਦਿਨ ਐਸਾ ਆਇਆ, 2-4 ਦਿਨ ਮਹਾਰਾਜ ਦੇ ਪ੍ਰਕਾਸ਼ ਵਿੱਚ ਰਹਿੰਦੇ ਸਨ, ਇਹ ਦੌਲਤਾਂ ਘਰ ਵਿੱਚ ਆਈ, ਪੂਰੇ ਪਰਿਵਾਰ ਨੂੰ ਵਿਹੜੇ ਵਿੱਚ ਬੈਠਿਆਂ ਵੇਖਿਆ, ਆਉਂਦਿਆਂ ਹੱਥ ਜੋੜ ਕੇ ਬੁਲਾ ਕੇ ਘਰ ਦੇ ਬਜ਼ੁਰਗ ਬਾਬਾ ਸ਼ਿਵ ਰਾਮ ਬੇਦੀ ਨੂੰ, ਗੁਰੂ ਨਾਨਕ ਸਾਹਿਬ ਦੇ ਦਾਦੇ ਨੂੰ ਇਹ ਬੋਲੀ। ਕਹਿਣ ਲੱਗੀ, ਮਹਿਤਾ ਕਲਿਆਣ ਦਾਸ ਬਾਬਾ ਸ਼ਿਵ ਰਾਮ, ਤੁਹਾਡੇ ਘਰ ਅੱਜ ਤੋਂ 5 ਸਾਲ ਪਹਿਲਾਂ ਰੱਬ ਨੇ ਧੀ ਦਿੱਤੀ ਸੀ, 5 ਸਾਲਾਂ ਬਾਅਦ ਤੁਹਾਡੇ ਘਰ ਵਿੱਚ ਖੁਸ਼ੀ ਆਉਣ ਲੱਗੀ। ਮੇਰਾ ਅੱਲਾਹ ਤਾਲਾ ਨਜ਼ਰ ਕਰੇ, ਜੇ ਤੁਹਾਡੇ ਘਰ ਵਿੱਚ ਇਸ ਸਾਲ ਪੁੱਤਰ ਹੋਇਆ, ਵਿਖੀ ਬਾਬਾ ਸ਼ਿਵ ਰਾਮ ਵਧਾਈ ਦੇਣ ਲੱਗਿਆ, ਕਯੂਸੀ ਨਾ ਕਰਿਓ, ਮੈਨੂੰ ਗਰੀਬਣੀ ਨੂੰ 4 ਪੈਸੇ ਦੇ ਦਿਓ, ਮੇਰਾ ਬੁਢੇਪਾ ਸੌਖਾ ਲੰਘ ਗਿਆ। ਤੁਹਾਨੂੰ ਰੱਬ ਨੇ ਬੜਾ ਕੁਝ ਦਿੱਤਾ, ਤੁਹਾਡੇ ਕੋਲ ਜ਼ਮੀਨ ਪੈਸਾ ਸਭ ਕੁਝ ਹੈ, ਜੇ ਰੱਬ ਨੇ ਤੁਹਾਨੂੰ ਪੁੱਤਰ ਬਖਸ਼ਿਆ, ਮੈਨੂੰ ਵਧਾਈ ਖੁਸ਼ ਹੋ ਕੇ ਦੇ ਦਿਓ, ਮੇਰੇ ਘਰ ਦੇ ਦਾਣੇ ਮੁੱਕ ਗਏ ਨੇ, 2 ਮਣ ਦਾਣੇ ਦੇ ਦਿਓ, ਮੇਰਾ ਸਿਆਲ ਬੱਚਿਆਂ ਦਾ ਸੌਖਾ ਲੰਘ ਗਿਆ। ਮਹਿਤਾ ਕਲਿਆਣ ਦਾਸ ਨੇ ਬਚਨ ਕਹੇ, ਕਹਿਣ ਲੱਗੇ, ਨੀ ਤੁਲਸਾ, ਤੇਰੀ ਜ਼ੁਬਾਨ ਬਖਤਾਵਰ ਹੋ, ਸਾਡੇ ਘਰ ਪੁੱਤਰ ਹੋਇਆ, ਜੋ ਤੂੰ ਮੰਗ ਰਹੀ ਹੈ ਤੈਨੂੰ ਵਧਾਈ ਖੁਸ਼ ਹੋ ਕੇ ਦਵਾਂ। ਸਾਧ ਸੰਗਤ ਕੌਣ ਦੱਸੇ, ਦੌਲਤਾਂ ਤੂੰ ਪੈਸੇ ਮੰਗਣੀ ਹੈ, ਦੌਲਤਾਂ ਦਾਈ ਦਾਣੇ ਕੱਪੜੇ ਪੈਸਾ ਮੰਗਦੀ ਹੈ, ਦੌਲਤਾਂ ਨੂੰ ਇਸ ਗੱਲ ਦਾ ਇਲਮ ਗਿਆਨ ਨਹੀਂ, ਦੌਲਤਾਂ ਤਾਂ ਪਹਿਲੀ ਇਸ ਧਰਤੀ ਦੀ ਭਾਗਾਂ ਵਾਲੀ ਔਰਤ ਹੈ, ਜਿਹਨੂੰ ਇਸ ਧਰਤੀ ਤੇ ਰੱਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਜਨਮ ਦੇਣ ਵਾਲੀ ਮਾਂ ਨੂੰ ਦਰਸ਼ਨ ਬਾਅਦ ਵਿੱਚ ਹੋਣਗੇ, ਦੌਲਤਾਂ ਦਾਈ ਨੂੰ ਮਾਂ ਤੋਂ ਵੀ ਪਹਿਲਾਂ ਦਰਸ਼ਨ। ਦੌਲਤਾਂ ਦਾਈ ਤਾਂ ਪਹਿਲੇ ਭਾਗਾਂ ਵਾਲੀ, ਪਰ ਉਹਨੂੰ ਪਤਾ ਹੀ ਨਹੀਂ, ਇਸ ਗੱਲ ਇਲਮ ਨਹੀਂ ਸੀ। ਉਹਦੇ ਭਾਗ ਜਾਗੇ ਸਾਧ ਸੰਗਤ, ਜਿੱਦਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਇਤਿਹਾਸ ਕਹਿੰਦਾ ਉਸ ਦਿਨ ਪੂਰਾ ਦਿਨ ਗੁਜ਼ਰ ਗਿਆ, ਰਾਤ ਪਈ, ਮਾਂ ਬਨਾਰਸੀ ਦੇਵੀ ਨੇ ਕਿਹਾ, ਨੀ ਦਾਈ ਦੌਲਤਾਂ, ਘਰ ਨਾ ਚਲੀ ਜਾਈ ਰੋਟੀ ਬਣਾਉਣ, ਪ੍ਰਸ਼ਾਦਾ ਸਾਡੇ ਘਰੋਂ ਲੈ ਜਾ ਬੱਚਿਆਂ ਵਾਸਤੇ, ਅੱਜ ਤੂੰ ਇੱਥੇ ਖਿਆਲ ਰੱਖੀ। ਦੌਲਤਾਂ ਨੇ ਅੱਜ ਪ੍ਰਸ਼ਾਦਾ ਬਾਬੇ ਨਾਨਕ ਦੇ ਘਰੋਂ ਲਿਜਾ ਕੇ ਦੇ ਦਿੱਤਾ। ਤੇ ਸਾਧ ਸੰਗਤ, ਇਸੇ ਤਰ੍ਹਾਂ ਰਾਤ ਪਈ, ਭਾਈ ਸੰਤੋਖ ਸਿੰਘ ਲਿਖਦੇ, ਦੌਲਤਾਂ ਤੇ ਘਰ ਦੀ ਨੌਕਰਾਣੀ ਸੇਵਾ ਵਿੱਚ ਰਹੀ, ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ,
ادھی رات دا وقت میں ساتھ سنگت ویکھیا جڑے سندھی لوگ نا وہ سندھ وچ وی تے ادھر وی جڑے رائے پور چھتیس گڑھ رہے وہ مہاراج دا پرکاش پور بڑی بھاونا نال منوتے جدوں رات دا سوا ایک وجد ہے گرو گرنتھ صاحب مہاراج اتنے فلاں دی برکھا کرتے ہیں اینے پریم وچ گرو نانک نو جپتے ہیں انج لگتا ہے جی میں اسے وقت اجے پاتشاہ نے اوتار دیا کنی بھاونا انہوں نے اندر خیر اتہاس کہندا ہے جدوں رات دا او پہلا پہر ہویا پنیا دی رات پورنماشی دی پورا بیڑا چندرما نال پرے چانن ہی چانن بیڑے وچ پورے پروار وچوں کوئی بھی ستا نہیں دادا بابا شیو رام جاگدے نے دادی بنارسی دیوی جاگدی ہے چاچا لالو جی تے پتا مہتا کالو جی جاگدے نے سب تو وڈی گل پنج سال دی عمر ہے بیبے نانکی دی اودیاں وی اکھاں وچ نیند نہیں دادی نے کئی وار کیا نانکی سو جا رات بڑی ہو گئی پر نانکی دی اکھاں وچ نیند نہیں پیندی کیوں اے دنیا دی کوئی عام بہن نہیں ساتھ سنگت بیبے نانکی او بہن ہے جیدیاں اکھاں نے سب تو پہلا پہچان کرنی میرا گرو نانک رب بیبے نانکی کوئی عام ہستی نہیں اج پوری رات اکھاں وچ نیند نہیں ادھی رات ہو گئی او وقت آیا بھائی سنتوکھ سنگھ لکھ دے دولتاں دائی گرو نانک صاحب مہاراج دے پرکاش ویلے ماں ترپتا دی سیوا ویسی بڑی حیران ہوئی جدوں تن گرو نانک صاحب مہاراجیاں دا پرکاش ہویا بس ہتھاں وچ شریر آن دی دیر سی پورے کمرے وچ دس کہ اوہدا اٹھ مکھیا جگدا دیوا انج لگا جویں پورے کمرے وچ دیوے دی روشنی مدم پی گئی چانن ہی چانن درشن کردیاں حیران ہوئی اے بالک رویا نہیں اس بالک دے ہتھ مٹھیاں کھلے نے جننے بچے جنم لیندے ہتھ اس طرح بند ہوندے بڑی حیران ہوئی پھر اکھاں ہتھ منہ صاف کر کے ایک وار پادشاہ دے ننے پیراں تو پکڑ کے اس طرح شریر پوئے کیتا جدوں دوبارہ دیدار کیتے پادشاہ روئے نہیں مٹھا جیا مسکرا کے اکھاں کھول لئی بس وہ پہلی نظر گرو نانک صاحب مہاراج دی کنی بھاگاں والی ہوئے گی دولتاں جیدے اتے میرے گرو نانک صاحب مہاراج دی پہلی نظر پئی ہوئے ساتھ سنگت بھائی سنتوک سنگھ لکھ دے دولتاں رو کے کہندی بوس اس جنم مم کر ماہی میرے ہتھاں چ بڑے بچیاں نے جنم لے ہے پر اج پہلی بار ویکھے جے اچرج کب دیکھو ناہی یہ حیرانی والی گل میں کدے ویکھی نہیں کہ کوئی بچہ ہسدیاں جنم لے بس پہلی درشٹی پین دی دیر سی دولتاں نے جدو مہاراجیاں دا شریر ماں ترپتا نوں دے کے باہر آئی نا تے پروار اٹھ کے کھلو گیا دولتاں کوئی خبر سنا انہیں خوش ہو کے کیا ودھائی ہوئے کلیان داس تہاڈے گھر وچ اللہ تعالی نے پتر بخشے بس خوش ہوئے تھال موراں دا چکیا کہندے نے چولی کر دولتاں تیری چولی وچ ودھائی پا دے جدو اس طرح ہتھ مایا دا بھر کے کیا چولی کر دولتاں دائی نے چولی نہ اڈی ہتھ نال گریبنی دولتاں دائی نے تھال پرے کر کے کیا رہن دے وے کلیان داس میں رجی وے سدا رجی مینوں پیسے نہیں چاہیے آخیا کی ہویا دولتاں کل تے کہندی سن دانے دے دیو پیسے دے دیو اج ودھائی کیوں نہیں جے پیسے تھوڑے نے ہور دے دانگے پر ساڈے گھروں خوش ہو کے جائیں دولتاں نے کہا میں بڑی خوش ہیں کلیان داس میں تا کالوں مینوں پیسے نہیں چاہیے ہاں اج تو پہلا بھکھی ضرور سا کہ پیسے دے دیو ودھائی دے دیو دانے دے دیو پر پتہ نہیں کیوں تیرے پت دے دیدار پائے نے انج لگدا ہے جویں صدیاں تو بھکھا من ہن رج گیا ساتھ سنگت اتہاس پڑھو پرت کے اس دولتاں دائی نے رائے پوئیں دی تلونڈی وچ دائی پونے دا کم ہی چھڈ اونے کسے دے گھر دائی دا کم نہیں کیتا او اپنے گھر وچ اللہ تعالی دی بندگی وچ بہ گئی تھوڑے مہینیاں وچ رولا پی گیا او جے دے گھر وچ اولاد نہ ہووے او جاؤ دولتاں دائی دے گھر متھا ٹیکو دے اولاد ہو جائے لوگ دولتاں نوں پوجن لگ پئے دولتاں دے گھروں لوکاں نوں سکھ ملن لگ پیا دولتاں سچ مچ رج گئی گرو نانک صاحب دی پہلی درشتی اس دولتاں دائی دے پئی ساتھ سنگت ایک ہن بیندی سمجھو حالات اے سن کہ گرو نانک صاحب مہاراج تو پہلا کل آئی کتے موئی کھاج ہوا مردار گسائی راجے پاپ کمام دے الٹی باڑ کھیت کو کھائی جیڑی گل میں ہن کہنی ہے تھوڑی دھیان نال سن 550 سال گزر گئے اپنے من چ وچار کرو
ਸਾਢੇ 500 ਸਾਲਾਂ ਵਿੱਚ ਬਾਹਰੋਂ ਰੰਗ ਰੋਗਨ ਕਾਰਾਂ ਕੋਠੀਆਂ ਘਰ ਪੱਕੇ ਬਣੇ ਨੇ, ਪਰ ਕਦੇ ਮਨ ਚ ਵਿਚਾਰ ਕਰਿਓ ਤੁਹਾਨੂੰ ਇੰਜ ਲੱਗੇਗਾ ਜਿਵੇਂ ਹਾਲਾਤ ਬਦਲੇ ਨਹੀਂ, ਦੁਆਰਾ ਘੁੰਮ ਕੇ ਫਿਰ ਉਹ ਰਾਜੇ ਫਿਰ ਉਲਟੀ ਬਾੜ ਖੇਤ ਕੋ ਖਾਈ। ਤੁਸੀਂ ਕਹੋਗੇ ਅੱਜ ਕਿਵੇਂ ਉਲਟੀ ਬਾੜ ਖੇਤ ਕੋ ਖਾਈ? ਅੱਜ ਆਪਣੇ ਮਨ ਚ ਵਿਚਾਰ ਕਰਿਓ ਉਲਟੀ ਬਾੜ ਖੇਤ ਕੋ ਖਾਈ ਅੱਜ 550 ਸਾਲ ਬਾਅਦ ਵੀ ਹੋ। ਲੋਕ ਆਪਣੇ ਪੈਸੇ ਬਚਾਉਣ ਲਈ ਬੈਂਕਾਂ ਵਿੱਚ ਰੱਖਦੇ ਕਿ ਲਓ ਜੀ ਘਰੋਂ ਚੋਰੀ ਨਾ ਹੋ ਜਾਏ, ਪੈਸਾ ਬੈਂਕ ਵਿੱਚ ਰੱਖ ਦਿਓ। ਜੇ ਬੈਂਕਾਂ ਵਾਲੇ ਖਾ ਕੇ ਚਲੇ ਜਾਣ ਫਿਰ ਕਿੱਧਰ ਜਾਓ? ਉਲਟੀ ਬਾੜ ਖੇਤ ਕੋ ਖਾਈ 9,000 ਕਰੋੜ ਰੁਪਈਆ ਲੋਕ ਖਾ ਕੇ ਭੱਜ ਜਾਂਦੇ ਨੇ। ਸਾਧ ਸੰਗਤ, ਆ ਪੰਜਾਬ ਮਹਾਰਾਸ਼ਟਰ ਬੈਂਕ ਡੁੱਬ ਗਈ ਤੇ ਰੌਲਾ ਪੈ ਗਿਆ ਜਿਹੜੇ ਬੰਦੇ ਦਾ 90 ਲੱਖ ਰੁਪਈਆ ਸੀ ਉਹਨੂੰ ਹਾਰਟ ਅਟੈਕ। ਉਲਟੀ ਬਾੜ ਖੇਤ ਕੋ ਖਾਈ, ਪੈਸਾ ਬਚਾਉਣ ਲਈ ਬੈਂਕ ਵਿੱਚ ਰੱਖ ਦਿਓ, ਬੈਂਕਾਂ ਖਾ ਜਾਂਦੀਆਂ ਨੇ। ਕਾਨੂੰਨ 1966 ਦਾ ਬਣਿਆ, ਅੱਜ ਗਵਰਨਮੈਂਟ ਨੇ ਲਾਗੂ ਕਰ ਦਿੱਤਾ। ਤੁਹਾਡੇ ਕਾਪੀਆਂ ਤੇ ਬੈਂਕਾਂ ਤੋਂ ਪੁੱਛ ਕੇ ਵੇਖੋ, ਕੋਈ ਬੈਂਕ ਮਰ ਜਾਏ ਤੇ ਡੁੱਬਣ ਤੋਂ ਬਾਅਦ ਸਾਧ ਸੰਗਤ ਤੁਹਾਡਾ ਭਾਵੇਂ 50 ਲੱਖ ਹੋਵੇ ਤੁਹਾਨੂੰ 1,00,000 ਰੁਪਈਆ ਇੰਸ਼ੋਰੈਂਸ ਦਾ। ਕਿਉਂ? ਉਲਟੀ ਬਾੜ ਖੇਤ ਕੋ ਖਾਈ, ਫਿਰ ਹਾਲਾਤ ਬਦਲ। ਅਗਲੀ ਪੰਕਤੀ, ਉਤੋਂ ਬਾਅਦ ਭਾਈ ਗੁਰਦਾਸ ਜੀ ਨੇ ਕਿਹਾ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਸਾਢੇ 500 ਸਾਲ ਪਹਿਲਾਂ ਸੀ, ਅੱਜ ਵੀ। ਅੱਜ ਆਪਣੇ ਮਨਾਂ ਚ ਵਿਚਾਰ ਕਰੋ, ਵੱਡੇ ਵੱਡੇ ਚੈਨਲਾਂ ਤੇ ਕਿਤੇ ਵਾਇਸ ਆਫ ਪੰਜਾਬ ਕੰਪੀਟੀਸ਼ਨ, ਕਿਤੇ ਵਾਇਸ ਆਫ ਇੰਡੀਆ ਕੰਪੀਟੀਸ਼ਨ, ਕਿਤੇ ਗ੍ਰੈਂਡ ਫਿਨਾਲੇ ਡਾਂਸ ਦਾ ਕੰਪੀਟੀਸ਼ਨ, ਉਹਦੇ ਵਿੱਚ ਵੇਖੋ ਚੈਨਲਾਂ ਤੇ ਕੀ ਹੁੰਦਾ। ਜਿਹੜੇ ਬੰਦੇ ਉਸਤਾਦ ਬੰਦੇ ਨੇ ਜਿਹਨਾਂ ਨੂੰ ਜੱਜ ਬਣਾ ਕੇ ਬਿਠਾਇਆ, ਜਦੋਂ ਸਾਜ ਵੱਜਦੇ ਨੇ ਜੱਜ ਉੱਠ ਕੇ ਸਟੇਜਾਂ ਤੇ ਨੱਚਣ ਲੱਗ ਪੈਂਦੇ। ਚੇਲੇ ਸਾਜ ਵਜਾਏ ਨੱਚਣ ਗੁਰੂ ਬਹੁਤ ਵਿਦ ਭਾਈ। ਹੁਣ ਸ਼ਗਿਰਦ ਤੇ ਉਸਤਾਦ, ਚੇਲੇ ਤੇ ਗੁਰੂ ਦੀ ਕਹਾਣੀ ਮੁੱਕ ਗਈ। ਕੋਈ ਵੀ ਸਾਧ ਸੰਗਤ ਸ਼ਗਿਰਦ ਆਪਣੇ ਉਸਤਾਦ ਦਾ ਅਦਬ ਨਹੀਂ ਕਰਦਾ। ਤੁਸੀਂ ਪੜ੍ਹੇ ਲਿਖੇ ਦੇ ਟੀਚਰ ਬੈਠੇ ਹੋਣਗੇ, ਹੁਣ ਤਾਂ ਸਰਕਾਰੀ ਗਵਰਨਮੈਂਟ ਸਕੂਲਾਂ ਦੇ ਅੰਦਰ ਕਾਨੂੰਨ ਬਣ ਗਏ, ਕੋਈ ਟੀਚਰ ਕਲਾਸ ਵਿੱਚ ਡੰਡਾ ਨਹੀਂ ਰੱਖ ਸਕਦਾ। ਹੱਦ ਹੋ ਗਈ ਗੱਲ ਵਾਲੀ। ਸਟੂਡੈਂਟ ਤੇ ਟੀਚਰ ਦਾ ਅਦਬ ਸਤਿਕਾਰ ਮੁੱਕ ਗਿਆ, ਕੋਈ ਕਿਸੇ ਦਾ ਅਦਬ ਸਤਿਕਾਰ ਨਹੀਂ। ਉਹ ਕਹਿੰਦੇ ਨੇ ਪੈਸੇ ਦੇਣੇ ਨੇ, ਹਰ ਸਬਜੈਕਟ ਦੀ ਟਿਊਸ਼ਨ ਲੋਕ ਘਰ ਪੜਾਉਣ ਆ ਜਾਂਦੇ, ਕੋਈ ਅਦਬ ਸਤਿਕਾਰ ਨਹੀਂ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਅੱਜ ਵੀ ਹੈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ, ਅੱਜ ਵੀ ਲੋਕ ਘਰੇ ਬਹਿ ਕੇ ਸਿੱਖਦੇ ਨੇ, ਸਿਖਾਉਣ ਵਾਲੇ ਘਰ ਆ ਜਾਣ। ਅੱਜ ਵੀ 550 ਸਾਲ ਬਾਅਦ ਹਲਾ। ਅਗਲੀ ਪੰਕਤੀ, ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਆ ਲਾਈ। ਗੁੱਸਾ ਨਾ ਕਰਿਓ, ਪਰਜਾ ਅੱਜ ਵੀ ਅੰਨੀ। ਅੱਜ ਲੋਕ ਇੰਜੀਨੀਅਰ, ਡਾਕਟਰ, PhD ਕਰ ਗਏ, ਤੁਹਾਡੀ ਕਿਸ ਅਕੈਡਮਿਕ ਐਜੂਕੇਸ਼ਨ ਹਾਈ ਲੈਵਲ ਦੀ ਹੋਣ ਕਰਕੇ ਲੋਕ ਗਿਆਨਵਾਨ ਹੋ ਗਏ? ਨਹੀਂ। ਅੱਜ ਵੀ ਪਰਜਾ ਗੁਰੂ ਦੀ ਬਾਣੀ ਦੇ ਗਿਆਨ ਤੋਂ ਬਗੈਰ ਅੰਨਿਆਂ ਦੀ ਤਰ੍ਹਾਂ। ਮੈਂ ਤੁਹਾਨੂੰ ਐਗਜ਼ਾਮਪਲ ਦਵਾਂ, ਸਾਧ ਸੰਗਤ, ਪਰਜਾ ਅੰਧੀ ਗਿਆਨ ਬਿਨ ਨਹੀਂ ਤੇ ਹੋਰ ਕੀ ਹੈ? ਜਿਨ੍ਹਾਂ ਡਾਕਟਰਾਂ ਨੇ ਲੋਕਾਂ ਦਾ ਭਲਾ ਕਰਨਾ ਸੀ, ਲੋਕਾਂ ਦੀ ਰੱਤ ਨਚੋੜਨ ਲੱਗ ਪਏ, ਇੱਕ ਅੰਮ੍ਰਿਤਧਾਰੀ ਬੱਚੀ MBBS ਬਣੀ। ਉਹ ਮੇਰੇ ਕੋਲ ਰੋ ਕੇ ਕਹਿੰਦੀ, ਭਾਈ ਸਿੰਘ ਮੈਂ ਤੇ ਇਹ ਕੰਮ ਛੱਡ ਹੀ ਦੇਣਾ ਡਾਕਟਰ। ਬੇਟਾ ਕਿਉਂ? ਕਹਿੰਦੀ ਘਰ ਵਿੱਚ ਸਰੱਗੀ ਪੈਸੇ ਸਭ ਕੁਝ ਸੀ, ਮਾਂ ਪਿਓ ਅੰਮ੍ਰਿਤਧਾਰੀ ਸੀ, ਮੈਂ ਹੁਣ MBBS ਡਾਕਟਰ ਬਣ ਗਈ, ਪਰ ਜਿਹੜੇ ਹਸਪੀਟਲ ਵਿੱਚ ਜੌਬ ਹੈ ਨਾ, ਉੱਥੋਂ ਦਾ ਹੈੱਡ ਉਹ ਡਾਕਟਰ ਕਹਿੰਦੇ ਨੇ ਕਿਸੇ ਪੇਸ਼ੈਂਟ ਨੂੰ ਸੁੱਕਾ ਨਹੀਂ ਜਾਣ ਦੇਣਾ, ਆਪਰੇਸ਼ਨ ਨਹੀਂ ਵੀ ਹੋਣਾ, ਤੁਸੀਂ ਲਿਖ ਕੇ ਦਿਓ ਆਪਰੇਸ਼ਨ। ਕਹਿੰਦੀ ਮਜਬੂਰਨ ਕਹਿਣਾ ਪੈਂਦਾ, ਜੇ ਨਹੀਂ ਕਹੋ ਤਾਂ ਕਹਿੰਦੇ ਤੂੰ ਪਰਾਂ ਚੱਲ, ਹੋਰ ਡਾਕਟਰ ਬਥੇਰੇ ਨੇ। ਅੱਖਾਂ ਨਾਲ ਵੇਖ ਕੇ ਉਹ ਕਹਿੰਦੀ ਮੇਰੀ ਤੇ ਧਾਰ ਨਿਕਲ ਗਈ। ਚੰਗੀਆਂ ਭੱਲੀਆਂ ਮਾਈਆਂ ਕੇਸ ਨਾਰਮਲ ਹੁੰਦਾ, ਡਿਲੀਵਰੀ ਨਾਰਮਲ ਹੋਣੀ ਹੁੰਦੀ, ਉਹ ਕਹਿੰਦੇ ਨੇ ਰੋਗੀ ਕਰ ਦਿਓ, ਪੇਟ ਪਾੜੋ, ਪੈਸੇ ਬਣਾਉਣੇ ਨੇ। ਸਾਧ ਸੰਗਤ, ਇਹ ਪਰਜਾ ਅੰਧੀ ਗਿਆਨ ਬਿੰਨੀ ਤੇ ਹੋਰ ਕੀ ਹੈ? ਲੋਕ ਪੜ੍ਹੇ ਲਿਖੇ ਡਾਕਟਰ ਲੋਕਾਂ ਦੀ ਰੱਤ ਨਚੋੜਨ ਲੱਗ, ਪਰਜਾ ਅੰਧੀ ਗਿਆਨ ਬਿੰਨ ਅੱਜ ਵੀ ਹੈ। ਅਗਲੀ ਗੱਲ, ਪੜ੍ਹੇ ਲਿਖੇ ਲੋਕ ਆਪਾਂ ਇੰਜੀਨੀਅਰ ਡਾਕਟਰ ਬਣ ਗਏ, ਹਿੰਦੁਸਤਾਨ ਪੜ੍ਹ ਲਿਖ ਗਿਆ, ਮਾਫ ਕਰਿਓ ਅੰਨੇ ਅੱਜ ਵੀ। ਕਿਉਂ? ਉਹ ਪੜ੍ਹੇ ਲਿਖੇ ਲੋਕਾਂ ਨੂੰ ਚੈਨਲ ਤੇ ਬਹਿ ਕੇ, ਸੈਟੇਲਾਈਟ ਚੈਨਲਾਂ ਤੇ ਬਾਬੇ ਇਹ ਕਹਿ ਕੇ ਲੁੱਟਦੇ ਹੋਣ ਕੇ ਖੀਰ ਖਾ ਲਓ ਕਿਰਪਾ ਹੋ ਜਾਏਗੀ, ਗੋਲ ਗੱਪੇ ਖਾ ਲਓ ਕਿਰਪਾ ਹੋ ਜਾਏਗੀ, ਪਰ ਜਾ ਅੰਨੀ ਨੀ ਤੇ ਹੋਰ। ਇਹ ਕਿਉਂ ਅੰਨੇ? ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਉਹ ਲਿਆ ਹੀ ਨੀ ਕਿਸੇ ਨੇ, ਪਾਠ ਕਰਾਇਆ ਉਪਦੇਸ਼ ਕਿਸੇ ਨੇ ਨੀ ਲਿਆ। ਮਾਫ ਕਰਿਓ, ਮੈਂ ਫਿਰ ਉੱਥੇ ਉਹ ਕਥਾ ਵਿੱਚ ਗਿਆ, ਉਹ ਸੱਜਣੋ ਕਿਉਂ ਅੰਨੇ ਹੋਏ ਗਿਆ? ਇਹ ਤੁਹਾਨੂੰ ਕਿਉਂ ਭਰਮ ਪੈ ਗਿਆ 20 ਰੁਪਏ ਦਾ ਜਹਾਜ਼ ਚੜਾ ਕੇ ਵੀਜ਼ਾ ਲੱਗਦਾ? ਜੇ ਜਹਾਜ਼ ਚੜਾਉਣ ਨਾਲ ਵੀਜ਼ਾ ਲੱਗਦਾ ਹੋਵੇ, ਇੰਸਟੀਚਿਊਟ ਖੋਲਣ ਦੀ ਕੀ ਲੋੜ? ਆਈਲੈਟਸ ਕਰਨ ਦੀ ਕੀ ਲੋੜ ਹੈ?
بچیاں نو پڑھاؤن دی کی ضرورت, نالے سوچ کے ویکھو اے جہاز کتھوں لے کے چڑھایا ہے, باہر دکان لگی. وہ بندہ جہاز وچوں 5 روپے لیندا ہے, دہاڑی دے اُتے 10 20 50 وک جاندے نے, وہ اپنے پروار دا گزران کردا ہے. جے اے گل سچ ہوے کہ پلاسٹک دا جہاز چڑھا کے کینیڈا دا ویزا لگدا ہے, وہ 5-5 روپے لے جہاز بیچن والا سارے اکٹھے چڑھا کے آپ امریکہ نہ چلے جائے, پھر وہ لگنا چاہیے. پر جہاں دی گیان پر کوڑ کو ست مکھوں آ لائی, ایتھے ہی بس نہیں, ہن تسی منا جات مارو تو انو تھوڑا جہا لگنا ہے. سا سنگت اج بھی اپن نے پر جا, اج بھی 550 سال بعد انی دی انی, پتا جے کیوں؟ گرو گرنتھ صاحب دی بانی دے چنن نے سانو گیان دینا سی, اسی اپدیش لیا ہی نہیں. پادشاہ نے کہا سی فٹو انڈا بھرم کا من بھیا پرگاس, گر کٹی بیڑی پگے تے کنی بند خلاص, سکھ نو بھرم نہ رہے جا اپنے دکھاں روگاں سنتاپاں تو ڈر کے بھرما چ نہ پئی, ایک اکال پورکھ نو پوجی تینوں سب کچھ ملے گا. بادشاہ نے چانن دتا سی دکھ روگ سنتاپ اترے, سنی سچی بانی چانن دتا سی کہ سکھ دکھ دوئے در کپڑے پہرے جائے منک, پر اسی چانن لیا نہیں, ادھر وقت تے جیسے بیٹھے ہون گے اتنا بھرم پی گیا. ایک نمی بماری پڑھیا لکھیا نو پئی ہے, وہ انی بماری پتا کی ہے؟ کالے دے دھاگے لوگ پیروں تے بننے لگ پے, بیبیاں بھی بندی جانیاں بندے بھی بندے, پر جا انی نہیں تے ہور کی ہے. پر جا اندھی گیان بن اج بھی انے, کوڑ کو ست مکھوں لائی. سا سنگت اگلی پنکتی دے ارتھ کہہ کے میں سماپتی کر, وہ پنکتی پتہ کی ہے, ست گرو گرو گرنتھ صاحب مہاراج کرپا کرن سانو سوجی ہوے اسی وپاری نہ بن. اُد بھائی گرداس جی نے کہا 550 سال پہلے سی استری پورکھ دم ہند, پاوے آؤں کتھاؤں جائی ورتیا پاپ سب جگ ماہی. اج لوکاں نے ساتھ سنگت دام پیسے نو اپنا سب کچھ دھرم بنا لیا. پیسہ ہے تو کسی دا کوئی پرا ہے, جے پیسہ نہیں تے کوئی رشتے داری نہیں. پیسے دئی جو تے رشتے دار ہے, پیسے دینے بند کر دیو کوئی رشتے دار. لوکاں نے دھرم ہی پیسہ کھانا, ایتھے واس نہیں. گستاخی معاف, 10 سال پہلے رولا پیا لڑکے والے داج منگ دینے, داج منگ دینے, داج دی بلی دیاں جڑ گئیاں. واقعی سچ ہے, پنجاب دیاں کئی دیاں سینکڑے ہزاراں دیاں داج دے لوبیاں نے کھا لئی, داج دے لوب کئی دیاں نو مارے. یہ دے کوئی شک, ہندوستان نو قانون بنانا پیا کہ داج دا قانون بناؤ. اج کی حالات بدل گئے پڑھ لکھ کے؟ نہیں, ہن معاف کرو, لڑکے والے داج نہیں منگ دے, ہن نمی چیز منگن لگ پے, ہن بینڈ منگ دے نے, ہن اے منگ دے نے. دوجے پاسے لڑکی والے نے, ساڈی لڑکی نے ساتھ سنگ آئی لیس کیتی ہے, 20 لاکھ دے دیو وار لے جائیں گے, 40 لاکھ دے دیو وار لے جائیں گے. اے بزنس وپار نہ کرو, تہانوں بینتی ہے اپا اپنے گھر نوں واپس مڑائیے, گرو نانک دے گھر وال واپس آئیے. اے لوب نہ کرو, جے ویاہ کرنا ہے تے پکا ایمانداری نال کرو, پھر لوکاں نال دھوکا فراڈ نہیں, نہیں تا پھر شرم دھرم دو شپ کھلوئے, کوڑ پھرے پردھان بے لالو, پھر کسے باور نوں دوش دین دی لوڑ نہیں. پھر یہ سب کچھ بعد میں تاں ہوندا ہے جے اس طرح ہون لگ. سو 550 سال بعد حالات پھر ہوئیوں نے, بچن واسطے ایک کوئی طریقہ ہے, اپنے گھراں چ بانی پڑھو. جے گرو نے کہا نا گربانی اس جگ میں جانا, تب بانی پڑھو. اپنے گھر چ جب جی صاحب دا جاپ پکا کرو, آپ پڑھو, بچیاں نوں پڑھاؤ. میرا وشواس ہے 24 منٹ لگدے نے جب جی صاحب پڑھن نوں سکھو, جے روز 24 گھنٹیاں چ 24 منٹ دا جب جی صاحب دا پاٹھ کرو, میرا وشواس ہے جاؤ تہاڈے 24 گھنٹیاں دی ذمہ واری گرو نانک دی ہے. سانو گرو ہلن نہیں دے گا, ساڈی رکھیا کرن. سو کرم وچ بانی پڑھو, پکا جپجی صاحب کرو, کدے مس نہ کرو, آپ پڑھو, اپنے بچیاں نوں پڑھاؤ. ایک پنکتی پیار نال اچھی آواز چ کہہ دیو, تہاڈی تے میری وی حاضری ستگر دے چرناں چ لگے, پیار نال کہو.

0: ਚੈੱਕਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700, 403-439-7700।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਵੱਡੇ ਕਰਮਾਂ ਅਤੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਇਸ ਕਲਯੁੱਗ ਦੇ ਮਾੜੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਵਿਖੇ, ਜਿੱਥੋਂ ਅਕਾਲ ਪੁਰਖ ਵਾਹਿਗੁਰੂ ਰੱਬ ਬਹੁਤ ਹੀ ਨੇੜੇ ਨਜ਼ਰ ਆਉਂਦਾ ਹੈ, ਐਸੇ ਪਾਵਨ ਪਵਿੱਤਰ ਥਾਂ ਦੀ ਗੋਦ ਦੇ ਵਿੱਚ, ਅੰਮ੍ਰਿਤ ਸਰੋਵਰ ਦੀ ਗੋਦ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਆਪਾਂ ਸਾਰਿਆਂ ਨੂੰ ਲਿਆ ਕੇ ਬਿਠਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ, ਜੋ ਇਲਾਹੀ ਫਰਮਾਨ ਕੁੱਲ ਕਾਇਨਾਤ ਵਾਸਤੇ ਬਖਸ਼ਿਆ, ਉਸ ਦੀ ਮਰਿਆਦਾ ਦੇ ਅਨੁਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਸੁਣਨ ਵਾਸਤੇ ਮੰਜੀ ਸਾਹਿਬ ਦੀਵਾਨ ਹਾਲ ਇਕੱਠੇ ਹੋਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਅੱਜ ਦਾ ਜੋ ਮੁੱਖ ਵਾਕ ਹੁਕਮਨਾਮਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਹੋ ਕੇ ਸਾਰੀ ਹੀ ਕਾਇਨਾਤ ਨੂੰ ਬਖਸ਼ਿਆ। ਇਸ ਵਿੱਚ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦਾ ਜੋ ਮਨੋਰਥ ਆ, ਜੋ ਮਨੁੱਖ ਦਾ ਦੁਨੀਆਂ ਦੇ ਵਿੱਚ ਆਉਣਾ, ਉਹਦਾ ਮਕਸਦ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਬਤੀਤ ਕਰਕੇ ਜਿਉਣ ਦੀ ਜੋ ਸੇਧ ਹੈ, ਉਹ ਧੁਰ ਕੀ ਬਾਣੀ ਰਾਹੀਂ ਤੀਜੇ ਪਾਤਸ਼ਾਹ ਜੀ ਸਾਨੂੰ ਇਉਂ

0: प्रथाए साखी महापुरुख बोल दे।
1: सच्चे पातशाह धन गुरु अमरदास साहिब जी, ਸਲੋਕ ਮਹੱਲਾ ਤੀਜਾ। ਸਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਆ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਜਿਹੜੇ ਰੱਬ ਦੇ ਬੰਦੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਮਹਾਂਪੁਰਖ, ਜਿਨ੍ਹਾਂ ਵਿੱਚ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ, ਜਦੋਂ ਕੋਈ ਕਿਸੇ ਦੇ ਬਾਬਤ ਫਰਮਾਨ ਬਚਨ ਸੁਣਾਉਂਦੇ ਆ ਜਾਂ ਜਦੋਂ ਅਸੀਂ ਸਾਖੀਆਂ ਸੁਣਦੇ ਹਾਂ, ਜਿਵੇਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਹਿਲੇ ਪਾਤਸ਼ਾਹ ਨੇ ਦੀਨ ਦੁਨੀਆ ਦੇ ਉੱਤੇ ਆ ਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਕਾਸ਼ ਧਾਰਿਆ ਅਤੇ ਨਿਰਮਲ ਵੱਖਰਾ ਨਿਰਾਲਾ ਸਿੱਖ ਪੰਥ ਸਥਾਪਿਤ ਕੀਤਾ, ਸਿੱਖ ਕੌਮ ਨੂੰ ਜਨਮ ਦਿੱਤਾ, ਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਉਦਾਸੀਆਂ ਦੇ ਵਿੱਚ ਬੇਅੰਤ ਹੀ ਪਾਪੀਆਂ ਨੂੰ, ਮਾੜੇ ਕਰਮ ਕਰਨ ਵਾਲਿਆਂ ਨੂੰ ਸੁਧਾਰਿਆ। ਉਹ ਅਸੀਂ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ, ਜਿਵੇਂ ਕੌਡਾ ਰਾਕਸ਼ਸ ਅਤੇ ਸੱਜਣ ਠੱਗ ਅਤੇ ਹੋਰ ਅਨੇਕਾਂ ਲੁਕਾਈ ਦਾ ਭਲਾ ਕੀਤਾ, ਪਰ ਉਹ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ, ਉਹ ਭਾਵੇਂ ਸੱਜਣ ਠੱਗ ਦੇ ਪਰਥਾਏ ਹੋਵੇ ਚ ਭਾਵੇਂ ਕੌਡੇ ਦੇ ਪਰਥਾਏ ਹੋਵੇ, ਉਹ ਸਾਰੀ ਦੁਨੀਆ ਨੂੰ ਜਿਹੜਾ ਉਪਦੇਸ਼ ਆ ਉਹ ਸੱਚ ਦਾ, ਵਾਹਿਗੁਰੂ ਦੇ ਡਰ ਦਾ, ਸੱਚੇ ਮਾਰਗ 'ਤੇ ਚੱਲਣ ਦਾ, ਉਹ ਸਾਰਿਆਂ ਦੇ ਵਾਸਤੇ ਸਾਂਝਾ। ਇਹ ਨਹੀਂ ਕਿ ਉਹ ਸਿਰਫ ਉਹਨਾਂ ਦੇ ਬਾਬਤ ਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਵਿੱਚ ਸਾਨੂੰ ਸਮਝਾਉਂਦੇ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਭਾਵੇਂ ਕਿ ਮਹਾਂਪੁਰਖ ਜਿਹੜੀ ਸਾਖੀ, ਜਿਹੜਾ ਜੋ ਕੌਤਕ ਰਚਦੇ ਆ, ਉਹ ਕਿਸੇ ਇੱਕ ਮਨੁੱਖ ਨੂੰ ਸੰਬੋਧਨ ਹੋ ਕੇ ਉਹਨੂੰ ਸਮਝਾਉਂਦੇ ਆ, ਪਰ ਹੁੰਦੀ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝੀ ਸਿੱਖਿਆ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਜਿਹੜੇ ਬਚਨ ਨੇ ਉਹ ਉਚਾਰੇ ਨੇ, ਪਰ ਉਹ ਜਿਹੜੀ ਸਿੱਖਿਆ ਉਹ ਸਾਰੀ ਕਾਇਨਾਤ ਦੇ ਵਾਸਤੇ ਸਾਂਝੀ ਹੈ।
0: ਸਾਂਝੀ ਸਗਲ ਜਹਾਨ,
1: ਸਾਰੇ ਜਹਾਨ ਨੂੰ ਸਾਂਝੇ ਤੌਰ ਤੇ ਇੱਕੋ ਹੀ ਸਿੱਖਿਆ। ਕੋਈ ਵੀ ਸਾਖੀ ਦੇ ਵਿੱਚ, ਜੇ ਸਾਖੀ ਦੇ ਵਿੱਚ ਸੇਵਾ ਦੀ ਸਾਨੂੰ ਸੱਚੇ ਪਾਤਸ਼ਾਹ ਜੀ ਕੀਮਤ ਦੱਸਦੇ ਆ, ਸੱਚ ਬੋਲਣ ਦੀ, ਸੱਚੇ ਮਾਰਗ ਤੇ ਚੱਲਣ ਦੀ, ਪਾਪ ਤੋਂ ਦੂਰ ਰਹਿਣ ਦੀ, ਮਾੜੇ ਕਰਮਾਂ ਤੋਂ ਬਚਣ ਦੀ, ਤਾਂ ਉਹ ਸਾਰੇ ਜਹਾਨ ਵਾਸਤੇ ਉਹਨਾਂ ਸਾਖੀਆਂ ਦੇ ਵਿੱਚੋਂ ਅਸੀਂ ਸਿੱਖਦੇ ਹਾਂ। ਪਰ ਉਹ ਸਾਰੇ ਸਗਲ

ਜਿਹੜੇ ਗੁਰੂ ਵੱਲ ਨੂੰ ਮੁੱਖ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਆ, ਉਹ ਇਹਨਾਂ ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੇ ਬਚਨ ਸੁਣ ਕੇ, ਇਹਨਾਂ ਸਾਖੀਆਂ ਨੂੰ, ਇਸ ਇਤਿਹਾਸ ਨੂੰ ਸੁਣ ਕੇ, ਇਹਨਾਂ ਗੁਰਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਬਚਨਾਂ ਨੂੰ ਸੁਣ ਕੇ ਉਹ ਆਪਣੇ ਆਪ ਦੇ ਵਿੱਚ ਧਾਰਨ ਕਰਦੇ ਆ। ਗੁਰਮੁਖ ਹੋਏ ਸੋ ਭੋ ਕਰੇ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ, ਇਹ ਜਿਹੜੀ ਸਿੱਖਿਆ ਮਹਾਂਪੁਰਖਾਂ ਦੀ ਹੈ, ਇਹ ਜਿਹੜੀ ਗੁਰੂ ਸਾਹਿਬਾਨਾਂ ਦੀ ਸਿੱਖਿਆ ਹੈ, ਇਹਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਡਰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਸਿੱਖਿਆ ਨੂੰ ਮੰਨਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਹੋਰ ਵਾਸਤੇ ਦਿੱਤੀ ਆ, ਸਾਨੂੰ ਤਾਂ ਇਹ ਮੰਨਣ ਨੂੰ ਕਿਹਾ ਹੀ ਨਹੀਂ। ਉਹ ਕਿਸੇ ਵੀ ਇਤਿਹਾਸਕ ਸਾਖੀ ਚੋਂ, ਗੁਰਬਾਣੀ ਚੋਂ, ਉਹ ਆਪਣਾ ਆਪ ਜਿਹੜਾ ਜੀਵਨ ਹੈ ਉਸ ਦਾ ਸੁਧਾਰ ਕਰਨਾ ਕਰਦੇ ਨੇ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਮੇਰੇ ਜੀਵਨ ਦੇ ਵਿੱਚ ਆਉਣ ਦਾ ਕੀ ਮਨੋਰਥ ਅਤੇ ਮਕਸਦ ਹੈ। ਆਪਣਾ ਆਪ ਪਛਾਣ ਕੇ ਆਪਣੀਆਂ ਭੁੱਲਾਂ ਗਲਤੀਆਂ ਨੂੰ ਅਕਾਲ ਪੁਰਖ ਮੂਹਰੇ ਬਖਸ਼ਾ ਕੇ ਅੱਗੋਂ ਵਾਸਤੇ ਸਾਖੀ ਦੇ ਉਸ ਗੁਰਮੁਖਾਂ ਦੇ ਉਪਦੇਸ਼ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼

ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਉਹ ਜਿਉਂਦੇ ਜੀ ਧੁਰ ਕੀ ਬਾਣੀ ਦਾ ਉਪਦੇਸ਼ ਧਾਰਨ ਕਰਕੇ, ਉਹ ਜਿਉਂਦੇ ਜੀ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਹਦੇ ਤੋਂ ਨਿਰਲੇਪ ਹੋ ਜਾਂਦੇ ਆ, ਇਹਦੇ ਤੋਂ ਮੁਕਤ ਹੋ ਜਾਂਦੇ ਆ। ਗੁਰ ਪ੍ਰਸਾਦੀ ਜੀਵਤ ਮਰੈ, ਪਰ ਉਹਨਾਂ ਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ, ਮਰਨ ਦਾ ਕੋਈ ਖੌਫ ਨਹੀਂ ਰਹਿੰਦਾ। ਇਸੇ ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਤੇ ਧੁਰ ਕੀ ਬਾਣੀ ਨੂੰ ਧਾਰਨ ਕਰਕੇ ਵੱਡੇ ਵੱਡੇ ਯੋਧਿਆਂ ਨੇ, ਗੁਰਸਿੱਖਾਂ ਨੇ ਜਿਉਂਦਿਆਂ ਜੀ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹਵਾਲੇ, ਰੱਬ ਦੇ ਹਵਾਲੇ ਕੀਤਾ, ਉਹਨਾਂ ਨੇ ਫਿਰ ਮੌਤ ਨੂੰ ਮਖੌਲਾਂ ਕੀਤੀਆਂ। ਉਹ ਮੌਤ ਤੋਂ ਕਦੇ ਘਬਰਾਏ ਨਹੀਂ, ਕਿਉਂਕਿ ਜਿਉਂਦਿਆਂ ਜੀ ਉਹਨਾਂ ਦੀ ਜਿਹੜੀ ਟੇਕ ਆ ਉਹ ਅਕਾਲ ਪੁਰਖ ਵਾਹਿਗੁਰੂ ਆ। ਉਹਨਾਂ ਨੂੰ ਅੱਗੇ ਦਾ ਜਿਹੜਾ ਰਾਸਤਾ ਵਾ ਉਹ ਪਹਿਲਾਂ ਹੀ ਸਾਫ਼ ਸਾਫ਼ ਦਿਸਦਾ, ਉਹਨਾਂ ਤੋਂ ਮੌਤ ਦਾ ਕੋਈ ਡਰ ਨਹੀਂ। ਆਮ ਜਿਹੜੇ ਦੁਨਿਆਵੀ ਲੋਕ ਨੇ ਉਹ ਜ਼ਿੰਦਗੀ ਨੂੰ ਸੱਚ ਕਰਕੇ ਜਿਉਂਦੇ ਨੇ, ਉਹ ਇਹ ਮੰਨ ਕੇ ਜਿਉਂਦੇ ਨੇ ਸ਼ਾਇਦ ਕਿ ਅਸੀਂ ਕਦੇ ਇੱਥੋਂ ਜਾਣਾ ਹੀ ਨਹੀਂ। ਇਸੇ ਭੁੱਲ ਦੇ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਇੱਥੇ ਧਨ ਦੌਲਤ ਇਕੱਠਾ ਕਰਨ ਵਾਸਤੇ ਮਾੜੇ ਕੰਮ, ਪਾਪ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦੇ ਹਾਂ, ਕਿਉਂਕਿ ਸਾਡੇ ਮਨ ਨੂੰ ਅੰਦਰੋਂ ਇਹ ਆ ਕਿ ਦੁਨੀਆ ਮਰਦੀ ਆ, ਅਸੀਂ ਮਰਨਾ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹ ਜਿਉਂਦਿਆਂ ਜੀ ਮਰ ਕੇ, ਗੁਰਪ੍ਰਸਾਦੀ ਜੀਵਤ ਮਰੈ, ਅਤੇ ਉਹ ਜਿਉਂਦਿਆਂ ਜੀ ਮਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਆਪਣਾ ਜੀਵਨ

ਪਰ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਕਿ ਜਿਹੜਾ ਸਾਡਾ ਮਨ ਆ ਉਹ ਚਾਂਚਲ, ਉਹ ਮਾੜੇ ਕੰਮਾਂ ਵੱਲ ਛੇਤੀ ਭੱਜਦਾ। ਇਹ ਮਨ ਬਣਿਆ ਹੀ ਇਸ ਤਰ੍ਹਾਂ ਵਾ ਕਿ ਜਦੋਂ ਰੱਬ ਤੋਂ ਟੁੱਟਣ ਦੀ ਗੱਲ ਹੋਵੇ ਇਹ ਉੱਧਰ ਨੂੰ ਜਾਂਦਾ। ਇਹਨੂੰ ਆਪਾਂ ਹਜ਼ਾਰਾਂ ਕੋਸ਼ਿਸ਼ਾਂ ਕਰਕੇ ਵੀ ਗੁਰੂ ਵੱਲ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ, ਰੱਬ ਤੋਂ ਡਰਨ ਦੀ, ਰੱਬ ਵਾਹਿਗੁਰੂ ਤੋਂ ਡਰਨ ਵੱਲ ਨੂੰ ਤੁਰੀਏ, ਤਾਂ ਇਹ ਸਾਨੂੰ ਦੂਜੇ ਪਾਸੇ ਨੂੰ ਭੇਜਦਾ। ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਇਹ ਮਨ ਦੀ ਸਮਝ ਹੀ ਨਹੀਂ ਆਈ ਕਿ ਮਨ ਦੇ ਪਿੱਛੇ ਨਹੀਂ ਲੱਗਣਾ, ਮਨ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ, ਮਨ ਆਪਣੀਆਂ ਕੋਸ਼ਿਸ਼ਾਂ ਦੇ ਨਾਲ, ਆਪਣੇ ਜ਼ੋਰ ਦੇ ਨਾਲ ਕਦੇ ਵੀ ਕਾਬੂ ਜਾਂ ਵੱਸ ਦੇ ਵਿੱਚ ਨਹੀਂ ਹੋ ਸਕਦਾ। ਜੇ ਮਨ ਨੂੰ ਸਮਝਾਉਣਾ ਅਤੇ ਮਨ ਨੂੰ ਜਿੱਤਣਾ ਤਾਂ ਉਹਦਾ ਇੱਕੋ ਇੱਕ ਰਾਹ ਵਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਣਾ, ਰੱਬ ਦੇ ਨਾਲ ਲਿਵ ਜੋੜਨੀ, ਤਾਂ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਬੜਿਆਂ ਬੜਿਆਂ ਜੋਗੀਆਂ ਨੇ ਆਪਣੇ ਘਰ ਛੱਡ ਕੇ ਪਹਾੜਾਂ ਉੱਤੇ ਬਹਿ ਕੇ, ਸਿੱਧ ਜਿਹੜੇ ਨੇ ਉਹ ਪਰਬਤਾਂ ਦੇ ਉੱਤੇ ਜਾ ਬੈਠੇ ਕਿ ਅਸੀਂ ਸ਼ਾਇਦ ਮਨ ਨੂੰ ਇਸ ਤਰ੍ਹਾਂ ਕਾਬੂ ਕਰ ਲਵਾਂਗੇ ਦੁਨੀਆਂ ਤੋਂ ਦੂਰ ਭੱਜ ਕੇ। ਨਾ ਤਾਂ ਇਸ ਦੁਨੀਆਂ ਤੋਂ ਦੂਰ ਭੱਜ ਕੇ ਮਨ ਨੂੰ ਕਾਬੂ ਹੁੰਦਾ, ਨਾ ਕੋਈ ਹੱਠ ਕਰਕੇ ਮਨ ਕਾਬੂ ਹੁੰਦਾ, ਨਾ ਪੁੱਠੇ ਲਮਕ ਕੇ, ਨਾ ਸਵਾਹ ਮਲ ਕੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕੋ ਇੱਕ ਉਪਦੇਸ਼ ਦਿੱਤਾ, ਜੇ ਇਹ ਮਨ ਨੂੰ, ਮੈਲੇ ਮਨ ਨੂੰ ਸਾਫ਼ ਕਰਨਾ ਤਾਂ ਇੱਕੋ ਇੱਕ ਹੱਲ ਅਕਾਲ ਪੁਰਖ ਵਾਹਿਗੁਰੂ ਦਾ ਡਰ ਅਤੇ ਉਸ ਦੇ ਨਾਮ ਨੂੰ ਆਪਣੇ ਚਿੱਤ ਚੇਤਿਆਂ ਵਿੱਚ ਵਸਾਉਣਾ, ਵਾਹਿਗੁਰੂ ਦੇ ਡਰ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਤਾਂ ਜਿਨ੍ਹਾਂ ਨੂੰ ਮਨ ਦੀ ਪ੍ਰਤੀਤ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਤੀਜੇ ਨਾਨਕ, ਕਿ ਉਹ ਗਿਆਨ ਦੀਆਂ ਗੱਲਾਂ ਕੀ ਕਰਨਗੇ ਜਿਨ੍ਹਾਂ ਤੋਂ ਹਜੇ ਤੱਕ ਆਪਣਾ ਮਨ ਹੀ ਕਾਬੂ ਵਿੱਚ ਨਹੀਂ ਆਇਆ। ਸਿਰਫ ਨਿਰੇ ਧਾਰਮਿਕ ਗ੍ਰੰਥ ਕਿਤਾਬਾਂ, ਧਾਰਮਿਕ ਮਰਿਆਦਾ ਦੇ ਉੱਤੇ ਚੱਲਿਆਂ ਵੀ, ਸਿਰਫ ਧਾਰਮਿਕ ਪਹਿਰਾਵਾ ਪਾਇਆਂ ਵੀ, ਜਿਹੜਾ ਮਨ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸਿਰਫ ਤੇ ਸਿਰਫ ਜੇ ਅਕਾਲ ਪੁਰਖ ਵਾਹਿਗੁਰੂ ਰੱਬ ਦੇ ਅਸੀਂ ਨੇੜੇ ਜਾਣਾ ਤਾਂ ਮਨ ਦੇ ਰਾਮ ਲੀਆ ਹੈ ਮੋਲ। ਤਾਂ ਇੱਕੋ ਇੱਕ ਹੱਲ ਆ, ਆਪਣੇ ਮਨ ਨੂੰ ਬੇਸਮਝ ਕਹੀਏ, ਆਪਣੇ ਦਿਮਾਗ ਨੂੰ, ਆਪਣੇ ਆਪ ਨੂੰ ਬੇਸਮਝ ਅਤੇ ਭੁੱਲਿਆ ਭਟਕਿਆ ਬਣਾ ਕੇ ਗੁਰੂ ਦੇ ਅੱਗੇ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਮਾੜੇ ਹਾਂ, ਅਸੀਂ ਭੁੱਲੇ ਭਟਕੇ ਹਾਂ, ਅਸੀਂ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮਲ ਸਾਨੂੰ ਲੱਗੀ ਹੋਈ ਆ, ਕਿੰਨੇ ਜਨਮਾਂ ਦੀ ਮੈਲ ਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ, ਪੁਰਾਣੇ ਕਰਮਾਂ ਕਰਕੇ ਅਸੀਂ ਤੇ ਤੋਂ ਟੁੱਟੇ ਫਿਰਦੇ ਹਾਂ, ਸਾਡੇ ਮਨ ਨੂੰ ਅਸੀਂ ਤੈਨੂੰ ਮੁੱਲ ਵੇਚਦੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਨਾਮ ਬਾਣੀ ਦੀ ਦਾਤ ਬਖਸ਼ੋ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ

ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਆਪਣਾ ਚਿੱਤ ਰੱਬ ਨਾਲ ਨਹੀਂ ਜੋੜਿਆ, ਗੁਰਮੁਖ ਚਿੱਤ ਨਾ ਲਾਇਓ। ਜਿਨ੍ਹਾਂ ਨੇ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਦੇ ਲੜ ਲੱਗ ਕੇ ਉਹਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਅੰਤ ਦੇ ਵਿੱਚ ਬੜਾ ਹੀ ਦੁੱਖ ਸਹਿਣਾ ਪੈਂਦਾ। ਕਿਉਂ? ਕਿਉਂਕਿ ਰੱਬ ਤੋਂ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ, ਰੱਬ ਨੂੰ ਵਿਸਾਰ ਕੇ ਸਦਾ ਬੰਦਾ ਖੁਆਰ ਹੁੰਦਾ। ਹੋ ਸਕਦਾ ਜ਼ਿੰਦਗੀ ਦੇ ਵਿੱਚ ਧਨ ਦੌਲਤ ਬਹੁਤ ਜ਼ਿਆਦਾ ਕਮਾ ਲਵੇ। ਅਸੀਂ ਦੇਖਦੇ ਹਾਂ ਬੜੇ ਅਮੀਰ ਤੋਂ ਅਮੀਰ, ਬੜੀ ਧਨ ਦੌਲਤ ਵਾਲੇ, ਰਾਜ ਭਾਗ ਜਿਨ੍ਹਾਂ ਕੋਲੇ ਹੁੰਦਾ, ਉਹਨਾਂ ਦਾ ਖੈਨ ਪਲ ਦੇ ਵਿੱਚ ਸਾਰਾ ਕੁਛ ਢਹਿ ਜਾਂਦਾ, ਅਤੇ ਰੱਬ ਤੋਂ ਅਧੂਰੇ ਉਹ ਫਿਰ ਸਦਾ ਰੋਂਦੇ ਆ। ਇਸ ਕਰਕੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ, ਜਦੋਂ ਉਹ ਟੁੱਟ ਜਾਂਦੇ ਆ, ਗੁਰਮੁਖ ਚਿੱਤ ਨਾ ਲਾਇਓ, ਗੁਰੂ ਦੇ ਵੱਲ ਮੁੱਖ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਚਿੱਤ ਨਹੀਂ ਲਾਇਆ, ਅੰਤ ਦੁੱਖ ਬਹੁਤਾ ਆਏ। ਅੰਤ ਦੇ ਵਿੱਚ ਉਹਨਾਂ ਨੂੰ ਬੜਾ ਦੁੱਖ ਸਹਿਣਾ ਪੈਂਦਾ, ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰਦੇ ਆ ਕਿ ਸ਼ਾਇਦ ਕਦੇ ਇੱਥੋਂ ਜਾਣਾ ਹੀ ਨਹੀਂ। ਦੌਲਤ ਇਸ ਤਰ੍ਹਾਂ ਇਕੱਠੀ ਕਰਦੇ ਆ ਕਿ ਸ਼ਾਇਦ ਇਹ ਕਦੇ ਮੇਰੇ ਤੋਂ ਦੂਰ ਹੋਣੀਓ ਹੀ ਨਹੀਂ। ਕਈ ਵਾਰੀ ਤਾਂ ਜਿਉਂਦਿਆਂ ਜੀਓ ਹੀ ਇੰਨੇ ਦੁੱਖ ਸਹਿਣੇ ਪੈ ਜਾਂਦੇ ਆ, ਪਰ ਜਿਹਨੇ ਇਸ ਦੁਨੀਆਂ ਦੇ ਨਾਲ, ਇੱਥੋਂ ਦੀ ਦੌਲਤ ਦੇ ਨਾਲ ਰੱਬ ਨੂੰ ਛੱਡ ਕੇ ਪਿਆਰ ਪਾਇਆ, ਤਾਂ ਉਹਦੀ ਜਿਹੜੀ ਹਾਲਤ ਆ ਉਹ ਮਧੂ ਮੱਖੀਆਂ ਵਰਗੀ ਹੁੰਦੀ ਆ। ਜਿਵੇਂ ਮਧੂ ਮੱਖੀਆਂ ਰਸ ਇਕੱਠਾ ਕਰਦੀਆਂ ਫੁੱਲਾਂ ਵਿੱਚੋਂ ਕੱਢ ਕੱਢ ਕੇ ਲੈ ਕੇ ਆਉਂਦੀਆਂ, ਤਾਂ ਅਖੀਰ 'ਤੇ ਜਿਹੜਾ ਰਸ ਚੋਰੀ ਕਰਨ ਵਾਲਾ ਮਨੁੱਖ ਹੁੰਦਾ, ਉਹ ਸਾਰੀਆਂ ਨੂੰ ਭਜਾ ਕੇ ਜਿਹੜਾ ਛੱਤੇ ਦਾ ਰਸ ਆ ਉਹ ਆਪ ਕੱਢ ਕੇ ਬਾਹਰ ਵੇਚ ਦਿੰਦਾ। ਉਹ ਵਿਚਾਰੀਆਂ ਸਾਰੀ ਉਮਰ ਰਸ ਨੂੰ ਇਕੱਠਾ ਕਰਦੀਆਂ ਦੀ ਲੰਘ ਜਾਂਦੀ ਆ। ਇਸੇ ਤਰ੍ਹਾਂ ਹੀ ਬੰਦਿਆਂ ਦੇ ਨਾਲ ਹੁੰਦੀ ਆ। ਜਿਉਂ ਮਦ ਮਾਖੀ ਤਿਉਂ ਸਠੋਰ ਰੱਖ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲੇਹੋ ਲੇਹੋ ਕਰੀਏ, ਭੂਤ ਗ੍ਰਹਿਣ ਕਿਉਂ ਦੀ ਆ। ਬੰਦਾ ਸਾਰੀ ਉਮਰ ਮਧੂ ਮੱਖੀ ਵਾਂਗੂ, ਜਿਵੇਂ ਉਹ ਸ਼ਹਿਦ ਇਕੱਠਾ ਕਰਦੀ ਆ, ਬੰਦਾ ਪੈਸਾ ਇਕੱਠਾ ਕਰਦਾ, ਧਨ ਦੌਲਤ ਇਕੱਠੀ ਕਰਦਾ, ਇਹ ਜਾਣ ਕੇ ਇਕੱਠੀ ਕਰਦਾ ਕਿ ਇਹ ਸ਼ਾਇਦ ਮੇਰੇ ਤੋਂ ਕਦੇ ਦੂਰ ਨਹੀਂ ਹੋਣੀ। ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੇ ਮੁਤਾਬਕ ਸਾਨੂੰ ਧਰਮ ਦੀ ਕਿਰਤ ਕਰਨਾ, ਮਿਹਨਤ ਦੇ ਨਾਲ ਕਮਾਈ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਨਹੀਂ ਵਰਜਿਆ। ਪਰ ਨਿਰਾਪੁਰਾ ਦੌਲਤ ਦੇ ਨਾਲ ਪਿਆਰ ਕਰਨਾ, ਸਿਰਫ ਇਹਨੂੰ ਹੀ ਆਪਣੇ ਜੀਵਨ ਦਾ ਆਸਰਾ ਬਣਾਉਣਾ ਅਤੇ ਰੱਬ ਨੂੰ ਭੁੱਲ ਜਾਣਾ, ਫਿਰ ਇਹ ਪਾਪ ਬਣ ਜਾਂਦੀ ਆ। ਜੇ ਰੱਬ ਦੇ ਡਰ ਵਿੱਚ ਕਮਾਈ ਕੀਤੀ ਜਾਵੇ, ਉਹਦੇ ਡਰ ਦੇ ਵਿੱਚ ਤਰੱਕੀ ਕੀਤੀ ਜਾਵੇ, ਭਾਵ ਕਿ ਜਿਵੇਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਜਾਂਦੇ ਹਾਂ, ਜਿਹੜਾ ਮੀਰੀ ਦਾ ਨਿਸ਼ਾਨ ਸਾਹਿਬ ਆ ਉਹ ਪੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਨੀਵਾਂ ਹੁੰਦਾ। ਉਹਦਾ ਅਰਥ ਇਹੀ ਆ ਕਿ ਜਿਹੜੀ ਪੀਰੀ ਆ, ਅਕਾਲ ਪੁਰਖ ਵਾਹਿਗੁਰੂ ਰੱਬ ਦੀ ਭਗਤੀ ਆ, ਗੁਰੂ ਦੇ ਲੜ ਲੱਗਣਾ ਉਹ ਉੱਚਾ, ਪਰ ਚਾਹੀਦੀ ਨਾਲ ਮੀਰੀ ਵੀ ਆ, ਰਾਜ ਭਾਗ ਵੀ ਚਾਹੀਦਾ, ਦੌਲਤ ਵੀ ਚਾਹੀਦੀ ਆ, ਪਰ ਉਹ ਧਰਮ ਦੇ ਰੱਬ ਦੇ ਅਧੀਨ ਰਹਿ ਕੇ ਹੋਵੇ, ਕਦੇ ਉਹ ਰੱਬ ਨੂੰ ਭੁੱਲ ਕੇ ਕਮਾਈ ਨਾ ਹੋਵੇ। ਇਸ ਕਰਕੇ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਲੜ ਲੱਗ ਕੇ ਨਹੀਂ ਚੱਲਦੇ, ਅਖੀਰ 'ਤੇ ਉਹਨਾਂ ਦਾ ਸਾਰਾ ਕੁਝ ਇੱਥੇ ਰਹਿ ਜਾਂਦਾ, ਫਿਰ ਉਹ ਡਰ ਜਾਂਦੇ ਨੇ, ਫਿਰ ਉਹ ਰੋਂਦੇ ਨੇ, ਕਰਲਾਉਂਦੇ ਨੇ, ਪਰ ਕੁਝ ਬਣਦਾ ਨਹੀਂ। ਕਿਉਂਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ, ਇਹ ਦੁਨੀਆ ਦੇ ਅੰਦਰ ਹੀ ਅਸੀਂ ਛੱਡ ਕੇ ਚਲੇ ਜਾਣਾ, ਇੱਥੇ ਸਾਡਾ ਸਿਰਫ ਸਰੀਰ ਰਹਿ ਜਾਣਾ, ਜਿਹੜੀ ਸਾਡੀ ਅੰਦਰ ਜੋਤ ਸਾਡੀ ਰੂਹ ਆ ਉਹ ਇੱਥੋਂ ਉੱਡ ਜਾਣੀ ਆ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪਣੇ ਕੀਤੇ ਹੋਏ ਮੰਦੇ ਚੰਗੇ ਜਿਹੜੇ ਕਰਮ ਆ ਉਹ ਸਿਰਫ ਨਾਲ ਜਾਣੇ ਆ, ਕੀਤੇ ਹੋਏ ਕੰਮ ਨਾਲ ਚਲੇ ਜਾਣੇ ਆ, ਉਹ ਲੇਖ ਨਾਲ ਚਲੇ ਜਾਣੇ ਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ। ਜਦੋਂ ਇਹ ਜ਼ਿੰਦਗੀ ਖਤਮ ਹੁੰਦੀ ਆ, ਜ਼ਿੰਦਗੀ ਦੇ ਵਿੱਚ ਬੰਦਾ ਆਪਣੀ ਮਰਜ਼ੀ ਦੇ ਨਾਲ ਹੁਕਮ ਕਰਦਾ, ਜੋ ਜੀ ਕਰਦਾ ਉਹ ਕੰਮ ਕਰਦਾ, ਕਿਉਂਕਿ ਰੱਬ ਨੇ ਸਾਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਆ ਇੱਥੇ ਭੇਜ ਕੇ, ਕਿ ਬੰਦਾ ਕਰਮ ਕਮਾਵੇ ਅਤੇ ਬਾਅਦ ਦੇ ਵਿੱਚ ਜਦੋਂ ਦੁਨੀਆ ਦੇ ਵਿੱਚੋਂ ਚਲੇ ਜਾਣਾ, ਇੱਥੇ ਕੱਪੜ ਸੁਹਾਵਣਾ ਰੂਪ ਜਿਹਦੇ 'ਤੇ ਅਸੀਂ ਸਾਰੀ ਉਮਰ ਮਾਣ ਕਰਦੇ ਹਾਂ, ਇਹਨੂੰ ਛੱਡ ਕੇ ਇਸੇ ਤਰ੍ਹਾਂ ਜਦੋਂ ਚਲੇ ਗਏ, ਤਾਂ ਉੱਥੇ ਨਾਲ ਕੁਝ ਵੀ ਨਹੀਂ ਜਾਣਾ ਕਰਮਾਂ ਤੋਂ ਇਲਾਵਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੇ ਅੱਗੇ ਜਾਵਣਾ, ਅੱਗੇ ਭੀੜੇ ਰਾਹਾਂ ਵਿੱਚ ਦੀ ਲੰਘਣਾ ਪੈਣਾ।
ਨੰਗਾ ਦੋਜਕ ਚਾਲਿਆ ਤਾਂ ਦੀਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਜਦੋਂ ਬਿਨਾਂ ਕੱਪੜਿਆਂ ਤੋਂ ਦੋਜਕ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਕਰਕੇ ਨਰਕਾਂ ਵਿੱਚ ਜਾਣਾ ਪਿਆ, ਇੱਥੇ ਬੜਾ ਸੋਹਣਾ ਦਿਸਣ ਵਾਲਾ, ਸੋਹਣੇ ਕੱਪੜੇ ਪਾਉਣ ਵਾਲਾ ਮਨੁੱਖ ਬੜਾ ਹੀ ਫਿਰ ਡਰਾਉਣਾ ਦਿਸਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਆ ਕਿ ਗੁਰਮੁਖ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਲਾਈਏ, ਨਹੀਂ ਤਾਂ ਅੰਤ

ਰੱਬ ਤੋਂ ਟੁੱਟੇ ਹੋਏ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ ਹੀ ਅੰਨੇ ਨੇ। ਉਹਨਾਂ ਨੂੰ ਨਾ ਤਾਂ ਬਾਹਰਲੀ ਸੱਚਾਈ ਦਾ ਪਤਾ ਹੁੰਦਾ, ਨਾ ਆਪਣੇ ਅੰਦਰ ਦੀ ਸੱਚਾਈ ਦਾ ਪਤਾ ਹੁੰਦਾ। ਭਾਵ ਆਪਣੇ ਅੰਦਰ ਦੀ ਉਹਨਾਂ ਨੂੰ ਸੂਝ ਬੂਝ ਨਹੀਂ ਕਿ ਸਾਨੂੰ ਜੇ ਵਾਹਿਗੁਰੂ ਨੇ ਦੁਨੀਆਂ ਦੇ ਉੱਤੇ ਇਹ ਮਨੁੱਖਾ ਜੀਵਨ ਦਿੱਤਾ ਤਾਂ ਉਹਦੇ ਮਨੋਰਥ, ਉਹਦਾ ਮਕਸਦ ਕੀ ਆ, ਤੇ ਬਾਹਰ ਰੂਪੀ ਵੀ ਜਿਹੜੇ ਉਹ ਕੰਮ ਕਰਦਾ ਉਹ ਵੀ ਸਾਰੇ ਦੇ ਸਾਰੇ ਕੰਮ ਰੱਬ ਨੂੰ ਭੁਲਾ ਕੇ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਅੰਦਰੋਂ ਤੇ ਬਾਹਰੋਂ ਉਹ ਦੋਨੇ ਪਾਸਿਓਂ ਅੰਨਾ ਵਾਂ, ਸੁੱਧ ਨਾ ਕਾਈ ਪਾਏ। ਉਹਨੂੰ ਕਿਸੇ ਵੀ ਤਰ੍ਹਾਂ ਦੀ ਸੁੱਧ ਸਿੱਖਿਆ, ਅਕਲ, ਮਤ ਉਹ ਪਾ ਨਹੀਂ ਸਕਦਾ, ਕਿਉਂਕਿ ਉਹ ਰੱਬ ਤੋਂ ਟੁੱਟ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਮੰਨਦਾ ਅਤੇ ਵਾਹਿਗੁਰੂ ਤੋਂ ਟੁੱਟ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਕਰਕੇ ਉਹਨੂੰ ਕੋਈ ਵੀ ਸੁੱਧ ਬੁੱਧ ਮਤ ਉਸ ਦੀ ਕਿਸੇ

ਸੱਚੇ ਪਾਤਸ਼ਾਹ ਜੀ ਪੰਡਤ ਨੂੰ ਉਪਦੇਸ਼ ਕਰਦੇ ਆ, ਫਿਰ ਇੱਥੇ ਭਾਵੇਂ ਪੰਡਿਤ ਲਿਖ ਕੇ ਪੰਡਿਤ ਨੂੰ ਉਪਦੇਸ਼ ਕੀਤਾ ਗਿਆ ਇਸ ਸ਼ਬਦ ਦੇ ਵਿੱਚ, ਪਰ ਇਹ ਜਿਹੜੀ ਪ੍ਰਥਾ ਇਹ ਸਾਖੀ ਆ, ਇਹ ਸਾਰੇ ਜਹਾਨ ਦੇ ਵਾਸਤੇ ਸਾਂਝੀ ਆ। ਇਹ ਸਾਰੀ ਲੁਕਾਈ ਨੂੰ, ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਹੋਵੇ, ਇਹ ਹਰ ਇੱਕ ਮਨੁੱਖ ਨੂੰ ਸਾਂਝੀ ਜਿਹੜੀ ਸਿੱਖਿਆ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਆ। ਹੁਣ ਸੱਚੇ ਪਾਤਸ਼ਾਹ ਜੀ ਪਹਿਲਾਂ ਮਨਮੁੱਖ ਦੀ ਗੱਲ ਕਰਦੇ ਸੀ, ਹੁਣ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੀ ਗੱਲ ਕੀਤੀ ਆ। ਕਿਉਂਕਿ ਜਿਹੜੀ ਬਹੁਤਾਤ ਵਿੱਚ ਦੁਨੀਆ ਵਾ, ਉਹ ਪਾਪ ਕਮਾਉਂਦੀ ਆ, ਗਲਤ ਕੰਮ ਕਰਦੀ ਆ, ਪਰ ਥੋੜ੍ਹੇ ਜੇ ਦੁਨੀਆ ਦੇ ਵਿੱਚ ਚੰਗੇ ਬੰਦੇ, ਰੱਬ ਤੋਂ ਡਰਨ ਵਾਲੇ ਗੁਰਮੁਖ ਜਿਹੜੇ ਉਹਨੂੰ ਯਾਦ ਰੱਖਦੇ ਆ, ਉਹ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਉਹਨਾਂ ਦੇ ਪਿਆਰ ਕਰਕੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਣ ਕਰਕੇ ਹੀ, ਉਹਨਾਂ ਦੀ ਬਰਕਤ ਦੇ ਨਾਲ ਹੀ ਸਾਰਾ ਸੰਸਾਰ ਖਾਂਦਾ। ਕਿਉਂਕਿ ਜਿੰਨੀ ਦੁਨੀਆ ਪਾਪਾਂ 'ਤੇ ਉਤਰਦੀ ਆ, ਜੇ ਵਾਹਿਗੁਰੂ ਉਹਨਾਂ ਦਾ ਲੇਖਾ ਜੋਖਾ ਕਰਨ ਲੱਗ ਜਾਵੇ ਤਾਂ ਦੁਨੀਆ 'ਤੇ ਕੋਈ ਵੀ ਨਾ ਰਹੇ, ਸਿਰਫ ਉਹਨਾਂ ਦੀ ਪਿਆਰ ਮੁਹੱਬਤ ਕਰਕੇ, ਉਹਨਾਂ ਦੇ ਦੁਨੀਆ ਦੇ ਉੱਤੇ ਜਿਉਂਦੇ ਹੋਣ ਕਰਕੇ, ਉਹਨਾਂ ਨੂੰ ਦੁਨੀਆ 'ਤੇ ਭੇਜਣ ਕਰਕੇ, ਉਹਨਾਂ ਦੇ ਪਰਉਪਕਾਰ ਕਰਕੇ ਹੀ, ਉਹਨਾਂ ਦੀ ਬਰਕਤ ਕਰਕੇ ਹੀ ਦੁਨੀਆ ਜਿਹੜੀ ਆ ਉਹ ਚੱਲ ਰਹੀ ਆ। ਉਹ ਸਾਰਾ ਹੀ ਜਿਹੜੀ ਕਾਇਨਾਤ ਆ ਉਹ ਉਹਨਾਂ ਦੀ ਬਰਕਤ

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਧੁਰ ਕੀ ਬਾਣੀ ਦੇ ਨਾਲ ਚਿੱਤ ਜੋੜਿਆ, ਕਿਉਂਕਿ ਇਹ ਜਿਹੜੀ ਬਾਣੀ ਆ ਇਹ ਪਹਿਲੇ ਪਾਤਸ਼ਾਹ ਜੀ ਨੇ ਧੁਰੋਂ ਰੱਬ ਤੋਂ ਲਿਆ ਕੇ ਜੋ ਮਨੁੱਖਾਂ ਦੇ ਸੁਧਾਰ ਦੇ ਵਾਸਤੇ, ਮਨੁੱਖ ਜਿਹੜੇ ਤੜਫ ਰਹੇ ਸੀ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਕਸਦ ਨਹੀਂ ਸੀ ਪਤਾ ਲੱਗ ਰਿਹਾ, ਇਹ ਧੁਰੋਂ ਸੱਚੇ ਪਾਤਸ਼ਾਹ ਜੀ ਸਾਡੇ ਲਈ ਬਾਣੀ ਲੈ ਕੇ ਆਏ। ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਧੁਰ ਕੀ ਬਾਣੀ ਰਚੀ, ਅਤੇ ਜੋ ਸੰਗਤ ਆ, ਜੋ ਗੁਰਸਿੱਖ ਆ, ਉਹਨਾਂ ਨੇ ਇਕੱਠੇ ਹੋਣਾ, ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਆਪਣੇ ਜੀਵਨ ਦੀ ਜਿਹੜੀ ਮਨੋਰਥ ਅਤੇ ਜੀਵਨ ਦਾ ਜੋ ਸੱਚਾ ਮਾਰਗ ਹੈ ਉਸ ਦੀ ਸੇਧ ਲੈਣੀ। ਅਤੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪਹਿਲੀ ਵਾਰ ਇੱਥੇ ਪ੍ਰਕਾਸ਼ ਕਰਵਾਇਆ। ਅਤੇ ਇਸ ਬਾਣੀ ਦੇ ਆਸਰੇ ਨਾਲ ਪਤਾ ਹੀ ਨਹੀਂ ਕਿੰਨੇ ਗੁਰਸਿੱਖ, ਕਿੰਨੇ ਬਾਹਰ ਦੇ ਧਰਮਾਂ ਵਾਲੇ ਵੀ, ਕਿੰਨੇ ਮਨੁੱਖਾਂ ਨੇ ਗੁਰੂ ਦੇ ਲੜ ਲੱਗ ਕੇ ਆਪਣਾ ਜੋ ਜੀਵਨ ਹੈ ਉਸ ਨੂੰ, ਉਸ ਦਾ ਪਾਰ ਉਤਾਰਾ ਅਤੇ ਉਸ ਨੂੰ ਗੁਰੂ ਦੇ ਲੇਖੇ ਲਾਇਆ, ਨਿਰਭਉ ਹੋ ਕੇ ਵਰਤੇ, ਨਿਰਵੈਰ ਹੋ ਕੇ ਵਰਤੇ, ਅਤੇ ਨਿਰਵੈਰ ਅਤੇ ਨਿਰਭਉ ਸਰੂਪ ਪਾ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਮਿਸਾਲ ਬਣਾ ਦਿੱਤਾ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜਦੋਂ ਮੱਥਾ ਟੇਕਦੇ ਹਾਂ, ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਸਥਾਨ ਆਉਂਦਾ ਤਾਂ ਉੱਥੋਂ ਦੇਖ ਕੇ ਜਿਹੜੀਆਂ ਅੱਖਾਂ ਵਾਂ ਉਹ ਝੁੱਕ ਜਾਂਦੀਆਂ ਕਿ ਕਿਵੇਂ ਗੁਰੂ ਦੇ ਪਿਆਰ ਵਾਸਤੇ ਕਿੰਨੀ ਵਡੇਰੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬੇਹੁਰਮਤੀ ਨਾ ਜਰ ਸਕੇ ਅਤੇ ਗੁਰੂ ਦੇ ਲੇਖੇ ਆਪਣਾ ਸਾਰਾ ਜੀਵਨ ਜਿਉਂਦਿਆਂ ਜੀ ਬਤੀਤ ਕੀਤਾ ਅਤੇ ਅਖੀਰ ਵੀ ਲੇਖੇ ਲਾ ਦਿੱਤਾ। ਉਸੇ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ, ਜੋ ਪੁਰਾਤਨ ਸਮੇਂ ਦੇ ਸ਼ਹੀਦ ਨੇ, ਅਤੇ ਹੁਣ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਇਸ ਸਮੇਂ ਦੇ ਸ਼ਹੀਦ ਨੇ, ਉਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ। ਉਹਨਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਦਰਬਾਰ ਦੇ ਵਾਸਤੇ ਗੁਰਮੁਖਤਾਈ ਨੂੰ ਧਾਰਨ ਕਰਕੇ ਨਿਰਭਉ ਹੋ ਕੇ ਸਾਡੀ ਜੋ ਅਜ਼ਮਤ ਆ ਉਸ ਦੀ ਰਾਖੀ ਕੀਤੀ।

ਉਹਦੇ ਵਿੱਚ ਵੀ ਬਰਕਤ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੀ ਜਿਹੜੀ ਬਰਕਤ ਆ ਉਹ ਬੰਦੇ ਨੂੰ ਓਨਾ ਟਾਈਮ ਨਹੀਂ ਪੈ ਸਕਦੀ ਜਿੰਨਾ ਸਮਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਬਤੀਤ ਕਰਦਾ, ਉਹਨੂੰ ਸਦਾ ਯਾਦ ਨਹੀਂ ਰੱਖਦਾ। ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕਰਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ। ਅਕਾਲ ਪੁਰਖ ਵਾਹਿਗੁਰੂ ਨੂੰ ਚਿੱਤ ਦੇ ਵਿੱਚ ਰੱਖ ਕੇ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਲ ਬਰਕਤ ਹੁੰਦੀ ਆ। ਪੰਡਤਾਂ ਨੂੰ ਸਮਝਾਉਂਦੇ ਆ ਸੱਚੇ ਪਾਤਸ਼ਾਹ ਜੀ, ਸੰਗਤ ਨੂੰ, ਗਿਆਨੀਆਂ ਨੂੰ, ਸਾਰਿਆਂ ਨੂੰ ਸਮਝਾਉਂਦੇ ਆ ਕਿ ਦੂਜੇ ਭਾਏ ਬਰਕਤ ਆ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਚਿਰ ਰੱਬ ਤੋਂ ਡਰ ਕੇ ਉਸ ਵਾਹਿਗੁਰੂ ਦੇ ਲੜ ਲੱਗ ਕੇ ਬੰਦਾ ਜੀ

ਜਿੰਨੇ ਮਰਜ਼ੀ ਕੋਈ ਧਾਰਮਿਕ ਗ੍ਰੰਥ ਪੜ੍ਹ ਲਵੇ, ਧਾਰਮਿਕ ਪਦਵੀ ਉੱਤੇ ਪਹੁੰਚ ਜਾਵੇ, ਭੇਖ ਵੀ ਧਾਰਨ ਕਰ ਲਵੇ, ਪੜ੍ਹ ਪੜ੍ਹ ਕੇ ਥੱਕਣ ਦੇ ਨਾਲ ਕਦੇ ਵੀ ਰੱਬ ਨਹੀਂ ਮਿਲਦਾ। ਜੇ ਰੱਬ ਮਿਲਦਾ ਇਹ ਉਸ ਦੀ ਭੈ ਭਾਵਨੀ ਸੱਚੇ ਦਿਲੋਂ ਪਿਆਰ ਕਰਨ ਦੇ ਨਾਲ, ਉਸ ਦੇ ਨਾਮ ਦੇ ਵਿੱਚ ਲੀਨ ਹੋਣ ਦੇ ਨਾਲ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਨਾਲ। ਕੱਲ੍ਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਵਾ। ਸੱਚੇ ਪਾਤਸ਼ਾਹ ਜੀ ਨੇ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਦੀ ਜੇ ਮਿਸਾਲ ਦੇਖਣੀ ਆ ਤਾਂ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਜੇ ਜੀਵਨ ਪੜ੍ਹ ਲਈਏ। ਆਮ ਜੋ ਧਰਮ ਦੇ ਵਿੱਚ ਰਹਿਬਰ ਹੁੰਦੇ ਨੇ, ਜੋ ਧਰਮ ਦੇ ਮੁਖੀਏ ਜਾਂ ਸੰਤ ਹੋਰ ਧਰਮਾਂ ਦੇ ਅਸੀਂ ਦੇਖੀਏ ਰਹਿਬਰ ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੀ ਆਪ ਨੂੰ ਮਨਵਾਇਆ, ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਕੇ ਦਰਸਾਇਆ ਅਤੇ ਸਾਰੀ ਖਲਕਤ ਨੂੰ ਆਪਣੀ ਨੌਕਰ ਬਣਾਇਆ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਆਪਾਂ ਇਤਿਹਾਸ ਪੜ੍ਹੀਏ ਤਾਂ ਆਪੇ ਗੁਰਚੇਲਾ ਵਾਲਾ ਜਿਹੜਾ ਇਤਿਹਾਸ ਆ ਉਹ ਸਾਰੇ ਜੱਗ ਨੂੰ ਹੈਰਾਨ ਕਰਦਾ। ਕਿਵੇਂ ਤੀਜੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਬਿਆਸ ਦਰਿਆ ਤੋਂ ਰੋਜ਼ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸੀਸ ਦੇ ਉੱਤੇ ਰੱਖ ਕੇ ਦੂਜੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਜਾਣਾ, ਅਤੇ ਕਿੰਨੀਆਂ ਕਠਿਨਾਈਆਂ ਕਿੰਨੀਆਂ ਅਖਿਆਈਆਂ ਦੇਖੀਆਂ, ਲੋਕਾਂ ਦੇ ਮਿਹਣੇ ਵੀ ਝੱਲੇ, ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਹੋਵੇ ਉਹ ਕਦੇ ਨਿਥਾਵਾਂ ਨਹੀਂ ਹੁੰਦਾ। ਜਦੋਂ ਜਲ ਦੀ ਗਾਗਰ ਲੈ ਕੇ ਜਾਂਦੇ ਜਲਾਇਆਂ ਦੇ ਘਰ ਦੇ ਵਿੱਚ, ਸੱਚੇ ਪਾਤਸ਼ਾਹ ਜੀ ਖੂਹੀ ਦੇ ਵਿੱਚ ਡਿੱਗ ਪਏ ਸਨ, ਪਰ ਉਹਨਾਂ ਨੇ ਜਿਹੜੀ ਜਲ ਦੀ ਗਾਗਰ ਆ ਉਹ ਆਪਣੇ ਸਿਰ ਤੋਂ ਲੱਥਣ ਨਹੀਂ ਦਿੱਤੀ। ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਥੇ ਜਲਾਹੀ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਤੂੰ ਨਿਥਾਵਾਂ ਵਾ, ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਕਦੇ ਨਿਥਾਵਾਂ ਨਹੀਂ ਹੁੰਦਾ ਜਿਹਦੇ ਸਿਰ 'ਤੇ ਗੁਰੂ ਹੋਵੇ। ਇਸ ਕਰਕੇ ਝੁੱਕ ਕੇ ਸੇਵਾ ਕਰਨੀ, ਝੁੱਕ ਕੇ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਇਹ ਸਿਰਫ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਸਿਖਾਇਆ, ਸਗੋਂ ਆਪ ਮਿਸਾਲ ਪੈਦਾ ਕੀਤੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਲਾਹਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਉੱਤੇ ਚੱਲੇ ਉਹੀ ਪਾਰ ਉਤਨੇ ਨੇ, ਬਾਕੀ ਪੜ੍ਹ ਪੜ੍ਹ ਕੇ ਥੱਕ ਗਏ। ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਸਿਰਫ ਪੜ੍ਹਾਈ, ਵੇਦਾਂ ਦਾ ਹੰਕਾਰ, ਵੇਦਾਂ ਗ੍ਰੰਥਾਂ ਦਾ ਆਪਣੇ ਆਪ ਨੂੰ ਜੋਗੀ ਕਹਾਉਣ ਦਾ ਹੰਕਾਰ ਹੀ ਧਾਰਨ ਕਰ ਰਿਹਾ, ਉਹ ਰੱਬ ਦੇ ਕਦੇ ਨੇੜੇ ਨਹੀਂ ਜਾ ਸਕੇ। ਅਤੇ ਉਹਨਾਂ ਨੂੰ ਹਮੇਸ਼ਾ ਇਸ ਜਲਦੀ ਦੁਨੀਆਂ ਦੇ ਵਿੱਚ ਉਹ ਆਪਣੀ ਆਤਮਾ ਨੂੰ ਵੀ ਨਾਲ ਹੀ ਜਾਲੀ ਗਏ। ਉਹਨਾਂ ਨੂੰ ਕਦੇ ਵੀ ਠੰਡ ਨਹੀਂ ਮਿਲੀ, ਕਿਉਂਕਿ ਉਹ ਧਾਰਮਿਕ ਹੋ ਕੇ ਵੀ ਹੰਕਾਰੀ ਬਣੇ ਰਹੇ। ਅਤੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਆਪ ਸੇਵਾ ਕਰਕੇ ਸਾਨੂੰ ਸੇਵਾ ਦੀ ਮਿਸਾਲ ਦਿੱਤੀ ਕਿ ਝੁੱਕ ਕੇ ਸੇਵਾ

ਜਿਨ੍ਹਾਂ ਨੂੰ ਨਿਰਾ ਧਾਰਮਿਕ ਹੋਣ ਦਾ ਹੀ ਹੰਕਾਰ ਹੋ ਗਿਆ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੀ ਹੰਕਾਰ ਹੋ ਗਿਆ, ਉਹਨਾਂ ਨੂੰ ਸਦਾ ਕੂਕ ਪਕਾਰ, ਉਹਨਾਂ ਦੀ ਜਿਹੜੀ ਕੂਕ ਪਕਾਰ ਅਖਿਆਈਆਂ ਜ਼ਿੰਦਗੀ ਦੇ ਵਿੱਚ ਉਹ ਉਹਨਾਂ ਨੂੰ ਔਖੀਆਂ ਕਰਦੀਆਂ ਰਹਿੰਦੀਆਂ। ਉਹਨਾਂ ਦੀ ਕਦੇ ਵੀ ਜਿਹੜੀਆਂ ਕੂਕ ਪਕਾਰਾਂ ਨੇ ਉਹ ਖਤਮ ਨਹੀਂ ਹੁੰਦੀਆਂ। ਕੂਕ ਪਕਾਰ

ਸੰਸਾ ਵਿੱਚ ਹੋ ਨਾ ਸੰਸਾ ਵਿੱਚ ਹੋ ਜਾਏ, ਨਾ ਹੀ ਉਹਨਾਂ ਦੇ ਕਦੇ ਸੰਸੇ ਮੁੱਕੇ ਆ, ਕਿਉਂਕਿ ਉਹਨਾਂ ਨੇ ਦਿਖਾਵੇ ਤੋਂ ਬਿਨਾਂ ਹੋਰ ਕੁਝ ਕੀਤਾ ਨਹੀਂ। ਜੇ ਸੰਸਾ ਖਤਮ ਕਰਨਾ ਤਾਂ ਉਹ ਆਤਮਾ ਤੋਂ ਆਪਣੀ ਰੂਹ ਤੋਂ ਰੱਬ ਨੂੰ ਯਾਦ ਕਰਕੇ ਹੀ ਖਤਮ ਹੋ ਸਕਦਾ, ਸਿਰਫ ਭੇਖ ਜਾਂ ਦਿਖਾਵੇ ਦੇ ਨਾਲ ਨਹੀਂ ਹੋ ਸਕਦਾ।

ਸੱਚੇ ਪਾਤਸ਼ਾਹ ਜੀ ਬਾਰ ਬਾਰ ਫਰਮਾਉਂਦੇ ਨੇ ਕਿ ਨਾਨਕ ਨਾਮ ਵਿਹੂਣਿਆ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਤੀਜੇ ਨਾਨਕ ਫਰਮਾਉਂਦੇ ਨੇ, ਜਿਨ੍ਹਾਂ ਨੂੰ ਨਾਮ ਦੇ ਤੋਂ ਜਿਹੜੇ ਸੱਖਣੇ ਰਹਿੰਦੇ ਨੇ ਜ਼ਿੰਦਗੀ ਭਰ, ਰੱਬ ਨੂੰ ਭੁੱਲੇ ਰਹਿੰਦੇ ਨੇ ਆਪਣੇ ਕਰਮਾਂ ਦੀ ਮਾਰ ਕਰਕੇ, ਉਹ ਗੁਰੂ ਦੇ ਦਰ 'ਤੇ ਨਹੀਂ ਆਉਂਦੇ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਤੋਂ ਚਲੇ ਜਾਂਦੇ ਆ। ਕਿਉਂਕਿ ਜਿਹੜੇ ਮਾੜੇ ਕਰਮ ਨੇ ਇਹ ਕਾਲ ਸਵਰਗੇ ਨੇ। ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਕਾਲਾ ਸਿਆਹੀ ਵਰਗੇ ਜਿਹੜੇ ਕਰਮ ਨੇ ਇਹ ਉੱਤੇ ਇੰਨੇ ਸਾਡੇ ਜੰਮ ਜਾਂਦੇ ਆ, ਜਿਵੇਂ ਖਲਨੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਵੇਂ ਜਿਹੜਾ ਲਿਬੜਿਆ ਹੋਇਆ ਕੱਪੜਾ, ਇੱਕ ਕੱਪੜੇ ਨਾਲ ਅਸੀਂ ਇੱਕ ਦਿਨ ਸਫਾਈ ਕਰੀਏ, ਅਗਲੇ ਦਿਨ ਧੋ ਲਈਏ, ਉਹ ਸਾਫ਼ ਹੋ ਜਾਂਦਾ। ਜਿਹੜੇ ਕੱਪੜੇ ਦੇ ਨਾਲ ਅਸੀਂ ਰੋਜ਼ ਸਫਾਈ ਕਰੀਏ, ਕਦੇ ਉਹਨੂੰ ਧੋਈਏ ਹੀ ਨਾ, ਉਹਦੇ ਉੱਤੇ ਮਿੱਟੀ ਲੱਗ ਲੱਗ ਕੇ ਫਿਰ ਚਾਹੇ 100 ਧੋਣ ਉਹਨੂੰ ਪਾ ਲਈਏ, ਉਹ ਕਦੇ ਵੀ ਉਜਲਾ ਨਹੀਂ ਹੁੰਦਾ, ਕਦੇ ਸਾਫ਼ ਨਹੀਂ ਹੁੰਦਾ। ਖਲਨੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ, ਉਹ ਕਦੇ ਵੀ ਉਜਲੀ ਸਫਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਆਪਣਾ ਮਨ ਆ, ਉਹ ਜਨਮਾਂ ਜਨਮਾਂ ਦੀ ਮੈਲ ਨਾਲ ਕਾਲਾ ਹੋਇਆ ਹੋਇਆ, ਇਹਨੂੰ ਜੇ ਸਾਫ਼ ਨਹੀਂ ਕਰ ਸਕਦੇ ਆਪਾਂ ਆਪਣੇ ਕਰਮਾਂ ਦੇ ਨਾਲ, ਚੰਗੇ ਕੰਮ ਕਰਕੇ ਨਿਰੇ ਸਾਫ਼ ਨਹੀਂ ਕਰ ਸਕਦੇ, ਇਹਨੂੰ ਗੁਰੂ ਦੇ ਤਰਸ ਦੇ ਨਾਲ, ਜੇ ਉਹ ਤਰਸ ਕਰਕੇ ਸਾਡਾ ਵਰਕਾ ਜਿਹੜਾ ਲੇਖਾਂ ਦਾ ਉਹ ਪਾੜ ਦੇਵੇ, ਅਸੀਂ ਆਪਣਾ ਜਿਹੜਾ ਮਨ ਆ ਗੁਰੂ ਦੇ ਅੱਗੇ ਵੇਚ ਦਈਏ, ਅਤੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਉਈਏ, ਉਹਦੇ ਡਰ ਭੈ ਦੇ ਵਿੱਚ ਜਿਉਈਏ, ਤਾਂ ਹੀ ਇਹ ਜਿਹੜਾ ਮਨ ਰੂਪੀ ਕੱਪੜਾ ਮੈਲਾ ਹੋਇਆ ਇਹ ਸਾਫ਼ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ, ਜਿਨ੍ਹਾਂ ਨੇ ਸਿੱਖਿਆ ਨਹੀਂ ਮੰਨੀ, ਉਹ ਮੂੰਹ ਕਾਲੇ ਲੈ ਕੇ ਦੁਨੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕਹਿੰਦੇ

0: सच्चे पातशाह जी अकाल पुरख वाहेगुरु नूं इस पौड़ी दे विच रब नूं बेनती करदे ने कि हर सज्जन मेल प्यारे हे प्यारे रब्बा मैनू हे प्यारे गुरु मैनू रब सज्जन दे नाल मिला मैनू उन्हां गुरमुखां दे नाल मिला जिन्हां नूं मिल के मैनू कोई तेरे घर वल दा तेरे दर वल दा राह पता लगे मैनू ओहो जे लोकां नूं मिलाई जिन्हां नूं मिल के मैनू तेरा चेता आवे जिवें सच्चे पातशाह जी ने सज्जन दी जिहड़ी परिभाषा वा ओह गुरबाणी दे विच सानूं दित्ती आ सज्जन मिले सज्जना जिन्हां सतगुर नाल प्यार मिल प्रीतम तिन्नी ध्याया सच्चा प्रेम प्यार ਇਹ ਸੱਜਣ ਮੇਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਉਹ ਬੰਦੇ ਸਾਡੇ ਤੋਂ ਕਦੇ ਵੀ ਵਿਛੜਦੇ ਨਹੀਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਕਰਤਾਰ ਨੇ ਸਾਨੂੰ ਆਪ ਮਿਲਾਏ ਹੋਣ ਅਤੇ ਰੱਬ ਦੇ ਵਿੱਚ ਜਿਹੜੇ ਲੀਨ ਹੋਣ ਉਹੀ ਸਾਡੀ ਗਵਾਹੀ ਜਿਹੜੀ ਆ ਉਹ ਅੱਗੇ ਜਾ ਕੇ ਭਰਦੇ ਆ ਤਾਂ ਇਸ ਪੌੜੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਆ ਉਹੋ ਜਿਹੇ ਗੁਰਮੁਖਾਂ ਨਾਲ ਮਿਲਾ ਹੇ ਅਕਾਲ ਪੁਰਖ ਵਾਹਿਗੁਰੂ ਹੇ ਸੱਚੇ ਪਾਤਸ਼ਾਹ ਮੈਨੂੰ ਰੱਬ ਦੇ ਨਾਲ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਦੇ ਨਾਲ ਮਿਲ ਕੇ ਮੈਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਪਤਾ ਲੱਗ ਸਕੇ
1: ਜੋ ਹਰ ਦੱਸੇ ਮਿੱਥ ਤਿਸ ਹਾਂ ਬਲ ਜਾਈ
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਿਹੜਾ ਮੈਨੂੰ ਰੱਬ ਦਾ ਨਾਂ ਦੱਸੇ ਜੋ ਰੱਬ ਦੀ ਗੱਲ ਮੈਨੂੰ ਨਿੱਤ ਦੱਸੇ ਮੈਂ ਉਹ ਤੋਂ ਬਲਿਹਾਰ ਜਾਵਾਂ ਮੈਂ ਉਸ ਤੋਂ ਵਾਰਿਆ ਜਾਵਾਂ ਵਾਰਿਆ ਜਾਣ ਦਾ ਭਾਵ ਆ ਉਹਦੇ ਅੱਗੇ ਮਰ ਮਿੱਟ ਜਾਵਾਂ ਜੇ ਮੈਨੂੰ ਲੋੜ ਪਵੇ ਸੋ ਇਹ ਕੀਮਤ ਸੱਚੇ ਪਾਤਸ਼ਾਹ ਜੀ ਰੱਬ ਦਾ ਨਾਂ ਸੁਣਾਉਣ ਵਾਲੇ ਦੀ ਉਹ ਸੱਜਣ ਮਿੱਤਰ ਪਿਆਰੇ ਦੀ ਦੱਸਦੇ ਆ ਜਿਹੜੇ ਸਾਨੂੰ ਰੱਬ ਦੇ ਨਾਲ ਜੋੜਦੇ ਹਨ
1: ਗੁਣ ਸਾਂਝੇ ਤਿੰਨ ਸਿਉਂ ਕਰੇ ਹਰ ਨਾਮ ਧਿਆਈ
0: ਉਹਨਾਂ ਦੇ ਨਾਲ ਹੀ ਮੈਂ ਗੁਣਾਂ ਦੀ ਸਾਂਝ ਕਰਾਂ ਗੱਲਾਂ ਬਾਤਾਂ ਗੁਣਾਂ ਦੀ ਸਾਂਝ

0: ਦੀ ਸੇਵਾ ਕਰਕੇ ਉਹਦੀ ਰੋਜ਼ ਰੋਜ਼ ਮੈਂ ਸੇਵਾ ਕਰਾਂ ਅਤੇ ਸੁੱਖ ਪਾਵਾਂ। ਜੇ ਅਸੀਂ ਸਮਝਣਾ ਹੋਵੇ ਤਾਂ ਅਸੀਂ ਇਤਿਹਾਸ ਤੋਂ ਭਗਤ ਸਾਹਿਬਾਨਾਂ ਦੀਆਂ ਸਾਖੀਆਂ 'ਚੋਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਸੁੱਖ ਮਿਲਦਾ ਜਦੋਂ ਅਸੀਂ ਰੱਬ ਦੇ ਨਾਲ ਸੱਚੇ ਦਿਲੋਂ ਜੁੜਦੇ ਹਾਂ, ਜਦੋਂ ਅਸੀਂ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜਦੇ ਹਾਂ, ਜਦੋਂ ਅਸੀਂ ਭਗਤ ਸੈਣ ਜੀ ਦੀ ਜਿਹੜੀ ਸਾਖੀ ਆ ਉਹ ਪੜ੍ਹਦੇ ਹਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਜਦੋਂ ਭਗਤ ਸੈਣ ਜੀ ਕਬੀਰ ਜੀ ਦੇ ਸਿੱਖ ਬਣੇ ਤਾਂ ਉਹਨਾਂ ਦੇ ਘਰ ਜਦੋਂ ਮਿੱਤਰ ਪਿਆਰੇ ਰੱਬ ਦੇ ਪਿਆਰੇ ਰੱਬ ਦਾ ਨਾਂ ਲੈਣ ਵਾਸਤੇ ਆਏ, ਉਹ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸਨ। ਉਹ ਜਦੋਂ ਆਏ ਤਾਂ ਸਾਰੀ ਰਾਤ ਕੀਰਤਨ ਕਰੀ ਗਏ, ਰੱਬ ਦਾ ਨਾਮ ਲਈ ਗਏ, ਯਾਦ ਕਰੀ ਗਏ, ਰਹਿਣ ਸਬਾਈ ਕਰੀ ਗਏ, ਤਾਂ ਜਦੋਂ ਸਵੇਰੇ ਜਾ ਨਾ ਸਕੇ ਆਪਣੇ ਕੰਮ ਦੇ ਮੁਤਾਬਕ ਤਾਂ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਤਾਂ ਸੈਣ ਜੀ ਦਾ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਰਾਜੇ ਨੂੰ ਮਨਾਉਣ ਚਲਿਆ ਗਿਆ। ਤਾਂ ਜਦੋਂ ਅਗਲੇ ਦਿਨ ਉੱਠੇ ਸ਼ਰਮਿੰਦਾ ਹੋ ਕੇ ਰਾਜੇ ਦੇ ਦਰਬਾਰ 'ਚ ਗਏ ਵੀ ਮੈਨੂੰ ਸਜ਼ਾ ਮਿਲੂਗੀ ਕਿ ਮੈਂ ਆਪਣੇ ਸਮੇਂ ਦੇ ਮੁਤਾਬਕ ਆਪਣੀ ਨੌਕਰੀ 'ਤੇ ਨਹੀਂ ਪਹੁੰਚਿਆ, ਤਾਂ ਸਜ਼ਾ ਤਾਂ ਕੀ ਮਿਲਣੀ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਰੱਖੀ ਤਾਂ ਰਾਣਾ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ, ਆਪਣੇ ਜਿਹੜੇ ਗਲ ਦਾ ਪਟਾ ਜੋ ਉਹਦੇ ਰਾਜ ਭਾਗ ਦੀ ਨਿਸ਼ਾਨੀ ਹੁੰਦੀ ਆ ਉਹ ਆਪਣੇ ਗਲ 'ਚੋਂ ਖੋਲ ਕੇ ਸੈਣ ਜੀ ਦੇ ਪਾ ਦਿੱਤੀ ਅਤੇ ਕਿਹਾ ਵਸ ਕੀਤਾ ਹੋ ਤੁਧ ਅੱਜ ਬੋਲੇ ਰਾਜ ਸੁਣੇ ਲੁਕਾਈ। ਤਾਂ ਰਾਜੇ ਨੇ ਕਿਹਾ ਤੂੰ ਇੰਨੀ ਸੇਵਾ ਕੀਤੀ ਮੈਨੂੰ ਵਸ ਦੇ ਵਿੱਚ ਕਰ ਲਿਆ, ਤਾਂ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਵਾ ਉਹ ਕਰਦੇ ਆ। ਅਤੇ ਇਸ ਸ਼ਬਦ ਦੇ ਵਿੱਚੋਂ ਵੀ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁੱਖ ਪਾਈ, ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸਾਰੇ ਤਰ੍ਹਾਂ ਦਾ ਜਿਹੜਾ ਸੌਖਾ ਉਹ ਮਨੁੱਖ ਨੂੰ ਮਿਲ ਜਾਂਦਾ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਵਿਚਾਰ।
1: ਬਲਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
0: ਅਕਾਲ ਪੁਰਖ ਵਾਹਿਗੁਰੂ ਤੋਂ ਸੱਚੇ ਪਾਤਸ਼ਾਹ ਜੀ ਬਲਿਹਾਰ ਜਾਂਦੇ ਨੇ, ਸਤਿਗੁਰੂ ਤੋਂ ਬਲਿਹਾਰ ਜਾਂਦੇ ਨੇ, ਜਿਹਦੀ ਕਿਰਪਾ ਦੇ ਨਾਲ ਇਹ ਸਿੱਖਿਆ ਅਤੇ ਸੋਝੀ ਮਿਲੀ ਹੈ। ਆਓ ਹੁਣ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਆਪਾਂ ਕਰੀਏ।
1: ਧਰਤ ਉਪਾਏ ਧਰੀ ਧਰਮਸਾਲਾ,
0: ਧਰਤੀ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਨੇ ਧਰਮ ਨੂੰ ਇੱਥੋਂ ਦਾ ਕਿੱਤਾ ਬਣਾਇਆ, ਧਰਮ ਨੂੰ ਬੰਦੇ ਦੇ ਕਰਮਾਂ ਦੇ ਵਿੱਚ ਪਾ ਕੇ ਭੇਜਿਆ। ਪਹਿਲਾਂ ਦੁਨੀਆ ਬਣਾਈ ਅਤੇ ਬੰਦੇ ਦਾ ਜੋ ਅਸਲ ਕਰਮ ਹੈ ਉਸ ਨੂੰ ਧਰਮਸ਼ਾਲਾ ਦੇ ਵਿੱਚ ਧਰਮ ਦੇ ਵਿੱਚ ਪਰਪੱਕ ਰਹਿਣਾ, ਰੱਬੀ ਰਾਹ 'ਤੇ ਤੁਰਨਾ, ਇਸ ਨੂੰ ਉਸ ਦੇ ਜ਼ਿੰਦਗੀ ਦਾ ਮਨੋਰਥ ਬਣਾ ਕੇ ਭੇਜਿਆ।
1: ਪੁੱਤ ਪਦ ਪਰ ਲੋ ਆਪ ਨਿਰਾਲਾ,
0: ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਆ, ਉਤਪਤ ਉਤਪਤੀ ਕਰਨ ਵਾਲਾ, ਬਣਾਉਣ ਵਾਲਾ, ਪਰ ਲੋ ਇਸ ਨੂੰ ਖਤਮ ਕਰਨ ਵਾਲਾ। ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹੁਕਮੀ ਹੋਵਨਾਕਾਰ ਹੁਕਮ ਨਾ ਕਹਿਆ ਜਾਈ, ਉਹਦੇ ਹੁਕਮ ਦੇ ਵਿੱਚ ਹੀ ਜਿਹੜੀ ਸਾਰੀ ਦੁਨੀਆ ਉਹ ਬਣੀ ਆ। ਉਤਪਤੀ ਅਤੇ ਪਰਲੋ ਦੁਨੀਆ ਬਣਾਈ ਵੀ ਉਹਨੇ ਆ, ਖਤਮ ਵੀ ਉਹਨੇ ਕਰਨੀ ਆ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਹੀ ਨਹੀਂ। ਭਾਵੇਂ ਬੰਦਾ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਨਹੀਂ ਮੰਨਦਾ, ਇਹ ਗੱਲ ਨਹੀਂ ਮੰਨਦਾ ਕਿ ਉਸਨੇ ਉਤਪਤੀ ਕੀਤੀ ਆ, ਪਰ ਇਹ ਸੱਚਾਈ ਵੱਡੇ ਵੱਡੇ ਮੰਨ ਕੇ ਗਏ ਆ। ਭਾਵੇਂ ਕੋਈ ਵੱਡਾ ਪੜ੍ਹਿਆ ਲਿਖਿਆ ਹੋਵੇ, ਭਾਵੇਂ ਕੋਈ ਖੋਜਕਾਰ ਹੋਵੇ, ਉਹ ਜਿਹੜੇ ਆਪਣੇ ਹਉਮੈ ਨੂੰ ਤਿਆਗ ਗਏ ਉਹ ਮੰਨ ਕੇ ਗਏ ਆ ਕਿ ਅਕਾਲ ਪੁਰਖ ਵਾਹਿਗੁਰੂ ਰੱਬ ਹੀ ਇਸ ਦੁਨੀਆਂ ਨੂੰ ਬਣਾਉਣ ਵਾਲਾ ਅਤੇ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਇਸ ਨੂੰ ਢਾਉਣਾ ਹੈ।
1: ਪਵਣ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ,
0: ਪਵਣ ਖੇਲ ਹਵਾ ਦੇ ਨਾਲ ਸਾਰਾ ਖੇਡ ਰਚਾਇਆ ਹੋਇਆ। ਉਹ ਕਿਵੇਂ? ਜਿਹੜਾ ਬੰਦਾ ਉਹ ਹਵਾ ਦੇ ਸਿਰ 'ਤੇ ਚੱਲਦਾ, ਜੇ ਹਵਾ ਨਾ ਹੋਵੇ, ਜੇ ਸਾਡਾ ਸਾਹ ਬੰਦ ਹੋ ਜਾਵੇ ਤਾਂ ਬੰਦੇ ਦੀ ਜਿਹੜੀ ਜਾਨ ਆ ਉਹ ਨਿਕਲ ਜਾਂਦੀ ਆ। ਦੇਖੋ ਕਿੱਡੀ ਵੱਡੀ ਕਰਾਮਾਤ ਆ ਕਿ ਹਵਾ ਦੇ ਉੱਤੇ ਉਹ ਐਡੇ ਅਕਲਮੰਦ ਸੂਝਵਾਨ ਦਿਮਾਗ ਵਾਲੇ ਮਨੁੱਖ ਨੂੰ ਕੇਵਲ ਸਿਰਫ ਹਵਾ ਦੇ ਉੱਤੇ ਚਲਾ ਰਿਹਾ। ਜਦੋਂ ਉਹ ਹਵਾ ਨੂੰ ਖਿੱਚਦਾ, ਉਹ ਸਾਹਾਂ ਨੂੰ ਖਿੱਚ ਲੈਂਦਾ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ ਜਦੋਂ ਉਹਦੇ ਸਾਹ ਪੂਰੇ ਹੋ ਜਾਂਦੇ ਆ। ਸੋ ਇਹੋ ਜਿਹਾ ਜਿਹੜਾ ਅਚਰਜ ਅਤੇ ਹੈਰਾਨੀਜਨਕ ਖੇਲ ਆ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਨੇ ਵਰਤਾਇਆ ਹੈ।
1: ਭਾਰ ਅਠਾਰਹੇ ਮਾਲਣ ਤੇਰੀ।
0: ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿੰਨੀ ਵੀ ਦੁਨੀਆਂ ਦੀ ਖਲਕਤ ਆ, ਬਨਸਪਤੀ ਆ, ਉਹ ਤੇਰੀ ਮਾਲਣ ਹੈ ਹੇ ਵਾਹਿਗੁਰੂ।
1: ਚੋਰ ਢੁਲੈ ਪਵਨ ਲੈ ਫੇਰੀ।
0: ਜਿਹੜੀ ਹਵਾ ਵਾ ਉਹ ਮਨੋ ਰੱਬ ਦੇ ਉੱਤੇ ਚੌਰ ਕਰ ਰਹੀ ਆ, ਦਿਨ ਰਾਤ ਉਹਦੀ ਸੇਵਾ ਵਿੱਚ ਲੱਗੀ।

ਤੇ ਸੂਰਜ ਦੋ ਦੀਵੇ ਉਹਨੇ ਲਾਏ ਆ ਸਾਨੂੰ ਦੇਖਣ ਵਾਸਤੇ, ਸੱਸ ਕਰ ਸੂਰ। ਜਿਹੜਾ ਸੂਰਜ ਆ, ਚੰਦ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਰਾਤ ਨੂੰ ਚਿੱਟੇ ਰੰਗ ਦਾ ਚੰਦ ਕਿੰਨੀ ਚਮਕ ਮਾਰਦਾ, ਸਾਨੂੰ ਰੋਸ਼ਨੀ ਦਿੰਦਾ, ਪਰ ਉਹਦੀ ਆਪਦੀ ਕੋਈ ਰੋਸ਼ਨੀ ਨਹੀਂ। ਉਹ ਸੂਰਜ ਦੀ ਰੋਸ਼ਨੀ ਦੇ ਸਿਰ 'ਤੇ ਹੀ ਦੁਨੀਆ ਨੂੰ ਚਾਨਣ ਕਰਦਾ ਰਾਤ ਨੂੰ। ਇਸ ਤਰ੍ਹਾਂ ਇਹੋ ਜਿਹੀਆਂ ਹੈਰਾਨੀਜਨਕ ਕੌਤਕ, ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਦੇ ਨਾਲ ਮਨੁੱਖ ਨੂੰ, ਬੰਦੇ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਘੜਿਆ। ਸਾਨੂੰ ਸੱਚੇ ਪਾਤਸ਼ਾਹ ਜੀ ਇਸ ਗੱਲ ਤੋਂ ਇਹੀ ਸਮਝਾਉਂਦੇ ਆ ਕਿ ਉਸ ਦੁਨੀਆ ਨੂੰ ਬਣਾਉਣ ਵਾਲੇ ਦੇ ਡਰ ਦੇ ਵਿੱਚ ਰਹਿ ਕੇ, ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਜਿਉਣਾ, ਵਾਹਿਗੁਰੂ ਦੇ ਭੈ ਭਾਵਨੀ ਦੇ ਵਿੱਚ, ਸਿਰਫ ਭੇਖ ਨਹੀਂ, ਸਿਰਫ ਦਿਖਾਵਾ ਨਹੀਂ, ਦਿਲੋਂ ਉਸ ਦਾ ਡਰ ਮੰਨਣਾ, ਰੱਬ ਦੇ ਲੜ ਲੱਗ ਕੇ, ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗ ਕੇ, ਉਸ ਦੇ ਹੁਕਮਾਂ ਨੂੰ ਮੰਨ ਕੇ ਆਪਣਾ ਜੀਵਨ ਜਿਉਣਾ, ਅਤੇ ਧੁਰਕੀ ਬਾਣੀ ਦਾ ਉਪਦੇਸ਼ ਲੈ ਕੇ ਉਸ ਨੂੰ ਲੜ ਗੱਠ ਦੇਣੀ, ਤਾਂ ਆਪਣੇ ਜਿਹੜੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਆਉਣਾ ਸਫਲਾ ਹੈ। ਸੋ ਅੰਤਲੀਆਂ ਪੰਗਤੀਆਂ ਫਿਰ ਪੜ੍ਹ ਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੰਗਤ ਬਖਸ਼ਣਹਾਰ ਹੈ। ਅੱਗੇ ਵਾਸਤੋਂ ਸੱਚੇ ਪਾਤਸ਼ਾਹ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਅਤੇ ਸਮਝਣ ਸਮਝਾਉਣ ਦੀ ਦਾਤ ਬਖਸ਼ਣ। ਸੋ ਅਖੀਰਲੀਆਂ ਪੰਗਤੀਆਂ ਸਰਵਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11-2316 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-329-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ ਕੈਲਗਰੀ।

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਐਲਗ੍ਰੀਵਿਤ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210, 2323, 32nd Avenue, North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ।

0: ਰਣਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਈ, ਕਹਿਣੇ ਵਾਲੀ ਤੀਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਇ ਨਾ ਜਾਣੈ ਤੇਰਾ ਕੀਤਾ, ਕੇ ਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗੁ ਜੀਵੇ ਤ੍ਰਿਗੁ ਜੀਵਾਸ। ਜਿਨ ਹਰ ਜਾਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇਰੀ ਮਨ ਚਿਤ ਵਹਿ ਉਦਮ, ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ।
जनन पिता लोक सुत बनता कोई न किस की धरिया। सिर सिर रिजक संबाहे ठाकुर काहे मन भउ करिया। ऊडे ऊड आवै सै कोसा तिस पाछै बचरी शरिया। तिन कवन खलावै कवन चुगावै मन मह सिमरन।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਸਾ ਨਾਮ ਰਤਨ ਨਿਰਮੋਲਕ ਉਨੇ ਪਦਾਰਥ ਪਾਇਆ ਅਨੇਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਐਸਾ ਨਾਮ ਰਤਨ ਨਿਰਮੋਲਕ ਪੁੰਨੇ ਪਦਾਰਥ ਪਾਇਆ ਅਨੇਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਹਰ ਗੁਣ ਕਹਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸ੍ਰਵਨਾ ਚਿੱਤ ਚੇਤੇ ਸੁਖ ਹੋਈ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ਰਸਨਾ ਰਮਤ ਸੁਨਤ ਸੁਖ ਸ੍ਰਵਨਾ ਚਿੱਤ ਚੇਤੇ